0: ਵਾਹਿਗੁਰੂ। ਵਾਹਿਗੁਰੂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਗੁਰੂ ਘਰ ਦੇ ਸੇਵਾਦਾਰ ਸੇਵਕ ਪਰਿਵਾਰ ਭਾਈ ਗੁਰਬੀਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣੇ ਹਨ। ਅੱਜ ਦੀਆਂ ਸ਼ਾਮ ਦੀਆਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਸੋ ਸ੍ਰੀ ਸਹਿਜ ਪਾਠ ਜੀ ਦੇ ਭੋਗ ਪ੍ਰਾਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਜਲ ਪਾਣੀ ਛਕ ਲਿਆ, ਲੰਗਰ ਹਾਲ ਵਿੱਚੋਂ ਗੁਰੂ ਦਰਬਾਰ ਹਾਲ ਵਿੱਚ ਪਹੁੰਚ ਕੇ ਨਾਵੇਂ ਮਹੱਲੇ ਦੇ ਸਲੋਕ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਸ੍ਰੀ ਸਹਿਜ ਪਾਠ ਜੀ ਦੇ ਭੋਗ ਪ੍ਰਾਰੰਭ ਹੋਣ ਲੱਗੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਕਹਿੰਦਾ ਕਿ ਕੰਡੇ ਦੇ

ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ।

ਪਰ ਹਰ ਨਾ ਲੋਭ ਝੂਠ ਨਿੰਦਾ ਇਵ ਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ

ਉੱਚ ਸਵਰ ਸੁਹਾਉ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ।

ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਰਹਿਰਾ ਸਾਹਿਬ ਜੀ ਦੇ ਪਾਠ ਸ਼ੁਰੂ ਹੋਣ ਲੱਗੇ ਹਨ। ਆਪ ਸੰਗਤਾਂ ਜਿਨ੍ਹਾਂ ਕੋਲ ਵਕਤ ਹੈ, ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਇਸੇ ਤਰ੍ਹਾਂ ਸੱਜ ਕੇ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਪਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾ ਕੀਤੇ ਤੇਰੇ ਵਾਵਣ ਹਾਰੇ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲਾਏ ਨਾਹੀਂ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਮਹੱਲਾ ਪਹਿਲਾ। ਆਖ ਜੀ ਵਾਂਗ ਵਿਸਰੈ ਮਰ ਜਾਓ, ਆਖਣੇ ਔਖਾ ਸਾਠਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚੱਲੀਐ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ।

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਦੇਖਿਆ ਨਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖੇ ਅਲ ਖਾਸ ਧੰਨ ਧੰਨ।

ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਂ ਕਰਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ

ਆਰੁ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ

ਵਿਚਾਰ ਤੂੰ ਘੜ ਘੜ ਅੰਤਰ ਸਰਮਨੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ।

अखट कर्म करंता से भगत भले जन नानक जी जो भावे है मेरे हर भगवंता।

ਕਾ ਚੀਨਤ ਨਹਿ ਭਿਵ ਆਪੇ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾਓ ਪ੍ਰਥਮ ਸੰਸਾਰਾ।

ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿ ਹੋ ਤਾਕੇ ਤਾਪ ਤਨਕ ਮਹਿ ਹਰਿ ਹੋ।

ਪਖਿਆਨੇ ਤਿਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹੱਥ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਾ ਗ੍ਰਿਸ ਸਹਿ ਪ੍ਰਥਮ ਨਾਵੂ ਕੇਸ਼ਨ ਬੇਸ਼ਨ ਕਬੂ ਨੈ ਤਿਆਹੂ ਕਾਨ ਸੁਨੇ ਪਹਿਚਾਨ 300 ਲਿਵ ਲਾਗੀ ਮੋਰੀ ਪਾਗ 100

ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ ਚੂਕ ਹੋਏ ਕਬਲ ਹੋ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਚਾਰ ਕਛ ਨਾਹੇ ਜਲ ਤੇ ਉਪਤਰੰਗ ਜੋ ਜਲ ਹੀ ਬਿਖੈ ਸਮਾਏ ਦੋਹਰਾ

ਕਾਬਾ ਦੋਹਰਾ ਠਾੜ ਪਇਓ ਮੈਂ ਜ਼ੋਰ ਕਰ ਬਚਨ ਕਹਾ ਸਿਰਨ ਆਏ ਪੰਥ ਚਲਾਏ ਤਬ ਜਗਤ ਮੈਂ ਜਪਤ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤੇ ਆਏ ਸੰਤ ਅੰਤ ਲਹਿ ਗਏ ਮੁਕਤ ਫਲ ਪਾਵਹਿ ਗਏ ਭਗਵੰਤ ਦੋਹਰਾ

ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ

ਸਾਰੂ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ

ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਕਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲੰ ਜਿਤ ਕਰ ਤਹਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰਕਨ ਪਾਇਆ ਦੂਜਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ। ਤਿਤ ਘਰ ਅਨਹਦ ਵਾਜੇ ਅਨੰਦ ਸੁਣੋ, ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰ।

ਵਿਚਾਰੁ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੁ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਏ ਤੇਰਾ ਛੱਡ ਜਾਹੇ। ਪਾਉ ਜਲ ਬਿਖਮਾ ਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ, ਅੰਮ੍ਰਿਤ ਸੇ ਖਾਹੇ। ਕੱਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾ

0: ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁਲਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
0: ਜੀ ਕੀ ਫਤਿਹ।

ਹਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦਾ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਧਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।

0: ਕਿਆ ਸਰੋਸ ਸਵਾਨ ਭੁਸੈ ਜਿਮ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ, ਜੋ ਪਾਵਨ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਸ੍ਰੀ ਗੁਰਪੰਥ ਪ੍ਰਗਾਸ਼ ਜੀ ਦੇ ਸਿਰਲੇਖ ਹੇਠ ਨਾਮ ਦੇ ਕੇ ਸੁੰਦਰ ਚੰਦਾਬੰਦੀ ਵਿੱਚ ਚਾਰ ਪੋਥੀਆਂ ਵਿੱਚ ਰਚਨਾ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਹਿਸਟਰੀ ਤੋਂ ਸ਼ੁਰੂ ਕਰਕੇ ਇਤਿਹਾਸ ਤੋਂ ਸ਼ੇਰੇ ਪੰਜਾਬ ਤੱਕ, ਖਾਲਸਾ ਰਾਜ ਤੱਕ ਜੋ ਇਤਿਹਾਸ ਲਿਖਿਆ ਹੈ ਉਹਦਾ ਇਹ ਅਖੀਰਲਾ ਚੈਪਟਰ ਹੈ, ਅਧਿਆਇ। ਗਿਆਨੀ ਗਿਆਨ ਸਿੰਘ ਜੀ ਜਿੱਥੇ ਰਾਜ ਬਦਲਣ ਨਾਲ ਟਲਿਆਈਆਂ ਆਈਆਂ ਨੇ, ਅੰਗਰੇਜ਼ੀ ਰਾਜ ਵਿੱਚ ਸਿੱਖਾਂ ਨੇ ਆਪਣਾ ਧਰਮ ਛੱਡਿਆ ਹੈ, ਇਹਨਾਂ ਦੇ ਕਲਚਰ ਨੂੰ ਅਪਣਾਇਆ ਹੈ, ਉਹਨਾਂ ਸਿੱਖਾਂ ਦਾ ਹਾਲ ਵੀ ਦੱਸਿਆ ਹੈ। ਨਾਲ ਉਹ ਦੱਸ ਕੇ ਆਪਣਾ ਭਾਵ ਦੱਸ ਰਹੇ ਨੇ ਵੀ ਸੁਚੇਤ ਕਰਨਾ ਮੇਰਾ ਭਾਵ ਇਹ ਨਹੀਂ ਵੀ ਖਾਲਸਾ ਜੀ ਤੁਸੀਂ ਕਹੋ ਵੀ ਪਹਿਲਾਂ ਪੰਥ ਦੇ ਇੰਨੇ ਗੁਣ ਕਹੇ ਨੇ, ਇੰਨੇ ਜੰਗ ਕੀਤੇ, ਇੰਨੀਆਂ ਸ਼ਹੀਦੀਆਂ, ਇੰਨੀਆਂ ਕੁਰਬਾਨੀਆਂ, ਮੁਗਲਾਂ ਨੂੰ ਦੌੜਾਇਆ, ਦੁਰਾਨੀਆਂ ਨੂੰ ਭਜਾਇਆ, ਮਰਾਠਿਆਂ ਨੂੰ ਦੌੜਾਇਆ, ਅਤੇ ਫਿਰ ਐਡਾ ਵੱਡਾ ਰਾਜ ਕਾਇਮ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰੂਪ ਵਿੱਚ। ਔਰ ਇੰਨਾ ਜਸ ਕਰਕੇ ਅਤੇ ਫਿਰ ਖੋਟ ਕਹੀ ਹੈ, ਪੰਥ ਦੀ ਨਿੰਦਿਆ ਕੀਤੀ ਹੈ, ਨੇ ਮੇਰਾ ਇਹ ਭਾਵ ਨਹੀਂ ਹੈ। ਮੇਰਾ ਭਾਵ ਤਾਂ ਹੈ ਵੀ ਜਿਹੜਾ ਦੁਖਦਾਇਕ ਔਗਣ ਨੇ ਉਹ ਕੱਢੇ ਜਾਣ ਵਿੱਚੋਂ, ਉਹ ਸਾਫ਼ ਹੋ ਜਾਣ। ਪਹਿਲੇ ਜਿਵੇਂ ਸਿੰਘ ਸੀ, ਹੁਣ ਕਿਉਂ ਟਲਿਆਈਆਂ ਆਈਆਂ ਨੇ, ਇਸ ਤਰ੍ਹਾਂ ਆਪ ਜੀ ਨੇ ਸਮਝਾਇਆ ਸੀ। ਦੰਦਾਂ ਵਿੱਚ ਜੇ ਫਸ ਜਾਵੇ ਕੋਈ ਰੋਟੀ ਦਾ ਕਣਕਾ, ਸਿਆਣਾ ਬੰਦਾ ਉਹਨੂੰ ਤੀਲਾ ਲੈ ਕੇ ਜਾਂ ਸੂਈ ਨਾਲ ਉਸੇ ਨੂੰ ਕੱਢਦਾ ਹੈ ਦੰਦ ਵਿੱਚੋਂ। ਜਿਹੜਾ ਅਣਜਾਣ ਹੁੰਦਾ ਹੈ ਉਹ ਕੱਢਣ ਦੀ ਬਜਾਏ ਬੁੱਟ 'ਤੇ ਮਾਰ ਲੈਂਦਾ ਡੱਕਾ ਜਾਂ ਸੂਈ ਤੋਂ ਖੂਨ ਕੱਢ ਲੈਂਦਾ ਮੈਲਾ। ਇਵੇਂ ਇਹ ਮੇਰੇ ਕਹਿਣ ਨੂੰ ਪੜ੍ਹ ਕੇ ਕੋਈ ਖੂਨ ਦੀਆਂ ਬੂੰਦਾਂ ਕੱਢਣ ਦੀ ਬਜਾਏ ਨਿੰਦਿਆ ਨਾ ਕਰੇ, ਕੇਵਲ ਮੇਰਾ ਭਾਵ ਤਾਂ ਇਹ ਹੀ ਹੈ ਕਿ ਉਹ ਮੈਲਾ ਫਸਿਆ ਜਿਹੜਾ ਉਹ ਕੱਢ ਲਿਆ ਜਾਵੇ। ਸੋ ਔਗਣ ਦੋਸ਼ ਜਿਹੜੇ ਸਾਫ਼ ਹੋ ਜਾਣ, ਮੇਰਾ ਕਹਿਣ ਦਾ ਭਾਵ ਇਹ ਹੈ। ਕੱਲ ਐਸੇ ਛੰਦ ਰਚ ਕੇ ਆਪ ਜੀ ਨੇ ਆਪਣਾ ਪੱਖ ਰੱਖਿਆ ਹੈ। ਅੱਗੇ ਹੋਰ ਫੁਰਮਾਨ ਕਰਦੇ ਨੇ ਵੀ ਇਹ ਆਮ ਹੀ ਆ ਸੰਸਾਰ ਵਿੱਚ, ਜਿਹੜੇ ਬੰਦਿਆਂ ਵਿੱਚ ਗੁਣ ਨਹੀਂ ਹੁੰਦੇ ਗੁਣਾਂ ਵੱਲ ਨੂੰ ਵੇਖ ਕੇ ਰੋਸ ਹੁੰਦਾ ਹੈ, ਕੁਦਰਤੀ ਹੈ ਸੁਭਾਵਾਂ ਵਿੱਚ। ਹੋਰ ਦੇ ਕੇ ਪ੍ਰਮਾਣ ਅਤੇ ਕਵੀ ਜੀ ਆਪਣਾ ਪੱਖ ਰੱਖ ਰਹੇ ਨੇ, ਗਿਆਨੀ ਗਿਆਨ ਸਿੰਘ ਜੀ। ਜਿਵੇਂ ਪ੍ਰਸੰਗ ਆ ਰਿਹਾ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਰਵਣ ਕਰਨਾ ਕਰੀਏ ਜੀ।
0: ਕੁੰਚਰ ਕੋ ਦੇਖ ਕੇ ਸਰੋਸ ਸਵਾਨ ਭੂਸੇ ਜਿਮ,
1: ਜਿਵੇਂ ਕਹਿੰਦੇ ਹਾਥੀ ਨੂੰ ਦੇਖ ਕੇ ਗਲੀਆਂ ਵਿੱਚ ਦੀ ਹਾਥੀ ਜਾਂਦਾ ਹੁੰਦਾ, ਅਤੇ ਜਿਹੜੇ ਅਵਾਰਾ ਕੁੱਤੇ ਹੁੰਦੇ ਨੇ ਨਾ ਉਹ ਦੇਖ ਕੇ ਗੁੱਸਾ ਕਰਦੇ ਨੇ, ਉਹਨੂੰ ਭੌਂਕਦੇ ਹਨ ਜਿਵੇਂ
0: ਰੋਸ ਤਰੇ ਨੇ ਤਨੀ ਬੇਲੋਕ ਤਨ ਵੰਤ ਕੋ।
1: ਇਸੇ ਤਰ੍ਹਾਂ ਕੁਦਰਤੀ ਹੈ ਕਿ ਰੋਸ ਤਰੇ ਧਨੀ ਅਮੀਰ ਬੰਦੇ ਨੂੰ ਜਾਂਦੇ ਨੂੰ ਵੇਖ ਕੇ ਅਤੇ ਜਿਹੜੇ ਕੰਗਾਲ ਨੇ ਗਰੀਬ ਰੋਸ ਕਰਦੇ ਨੇ ਉਹਨਾਂ ਦੇ ਮਨ ਵਿੱਚ ਗੁੱਸਾ ਆਉਂਦਾ ਵੀ ਇਹ ਬੜਾ ਸੌਖਾ ਹੈ।
0: ਰਹਿਣ ਕੇ ਕਿ ਜਗਈਆ ਪੈ ਜਿਉਂ ਚੋਰ ਪਈਆ ਰੋਸ ਕਰੇ,
1: ਜਿਵੇਂ ਰਾਤ ਨੂੰ ਜੋ ਜਗਾਉਣ ਵਾਲੇ ਪਹਿਰੇਦਾਰ ਹੁੰਦੇ ਨੇ ਵੀ ਜਾਗਦੇ ਰਹੋ ਕਿਤੇ ਚੋਰੀ ਨਾ ਹੋ ਜਾਵੇ। ਜਗਾਉਣ ਵਾਲੇ ਮਨੁੱਖਾਂ ਦੇ ਉੱਪਰ ਜਿਵੇਂ ਚੋਰ ਭਰਾ ਗੁੱਸਾ ਕਰਦੇ ਨੇ ਵੀ ਇਹ ਕਾਹਨੂੰ ਇੱਥੇ ਦੱਦ ਲੱਗੇ ਨੇ, ਬੈਠੇ ਹੋਏ ਆ, ਸਾਡਾ ਦਾਰ ਨਹੀਂ ਲੱਗਣ ਦਿੰਦੇ।
0: ਮਿਥਿਆ ਮਤੀ ਦੋਸ਼ ਧਾਰੇ ਸੁਣ ਜਿਉ ਸਿਧਾਂਤ ਕਾ,
1: ਜਿਵੇਂ ਮਿਥਿਆ ਮਤੀ ਝੂਠ ਬੋਲਣ ਵਾਲਾ ਮਨੁੱਖ ਜਾਂ ਅਗਿਆਨ ਜਿਹਨੂੰ ਗਿਆਨ ਨਾ ਹੋਵੇ ਸੰਸਾਰ ਵਿੱਚ ਖਚਿਤ ਦੋਸ਼ ਧਾਰਾ ਸੁਣ ਜਿਉ ਸਿਧਾਂਤ ਕੋ, ਸਿਧਾਂਤ ਨੂੰ ਸੱਚ ਨੂੰ ਸੁਣ ਕੇ ਸੱਚ ਦੇ ਉਪਦੇਸ਼ ਨੂੰ ਸਿਧਾਂਤ ਨੂੰ ਜਿਵੇਂ ਉਹ ਰੋਸ ਧਾਰਦਾ ਗੁੱਸਾ ਕਰਦਾ ਹੈ।
0: ਹੰਸ ਮੋਰ ਕੋ ਕੇ ਲਾ ਕੇ ਸਵਰ ਗੁਣ ਸੁਣ ਜਿਮ,
1: ਇਸੇ ਤਰ੍ਹਾਂ ਹੰਸ ਬਹੁਤ ਪਿਆਰਾ ਬੋਲਦਾ, ਬੜਾ ਸੁੰਦਰ ਹੁੰਦਾ, ਅੰਦਰੋਂ ਵੀ ਚਿੱਟਾ ਬਾਹਰੋਂ ਵੀ ਚਿੱਟਾ, ਲਾਲ ਲਾਲ ਚੁੰਝ ਹੁੰਦੀ, ਚਿੱਟਾ ਰੰਗ ਹੁੰਦਾ ਹੈ, ਬੋਲ ਵੀ ਉਹਦਾ ਬਹੁਤ ਪਿਆਰਾ ਹੁੰਦਾ ਮਿੱਠਾ। ਹੰਸ ਦੇ ਬੋਲ ਨੂੰ ਅਤੇ ਮੋਰ ਦੇ ਬੋਲ ਨੂੰ, ਮੋਰ ਵੀ ਬਹੁਤ ਪਿਆਰਾ ਮਿੱਠਾ ਬੋਲਦਾ ਹੈ। ਕੋਕਲਾ ਕੇ ਸੁਰ ਗੁਣ ਸੁਣ ਜਿਮ, ਅਤੇ ਕੋਇਲ ਹੰਸ ਮੋਰ ਅਤੇ ਹੰਸ ਅਤੇ ਕਲਹਿਰੀ ਮੋਰ ਅਤੇ ਕੋਇਲ ਇਹਨਾਂ ਦੇ ਸੁਰ ਆਵਾਜ਼ ਦੇ ਗੁਣ ਸੁਣ ਕੇ ਜਿਵੇਂ ਮਿੱਠੀ ਆਵਾਜ਼ ਨੂੰ ਸੁਣ ਕੇ।
0: ਬਾਕ ਇਹ ਕਾਕ ਦੋਸ਼ ਧਰ ਹੈ ਅਨੰਤ ਕੋ,
1: ਅਤੇ ਬਾਕ ਬਗਲਾ ਉਹ ਵੀ ਚਿੱਟਾ ਹੁੰਦਾ ਹੈ ਹੰਸ ਵਾਂਗ ਬਾਹਰੋਂ ਤਾਂ, ਪਰ ਅੰਦਰੋਂ ਚਿੱਟਾ ਨਹੀਂ ਹੁੰਦਾ। ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵਾ ਹੈ, ਮਹਾਰਾਜ ਜੀ ਫੁਰਮਾਨ ਕਰਦੇ ਨੇ। ਬਾਕ ਇਹ ਹੈ ਕਾਕ ਬਗਲਾ ਅਤੇ ਇਹ ਹੈ ਸੱਪ, ਅਤੇ ਕਾਕ ਜਿਹੜਾ ਕਾਂ ਹੁੰਦਾ ਕਾਲਾ, ਕਾਂ ਬਾਹਰੋਂ ਵੀ ਕਾਲਾ ਹੁੰਦਾ ਅੰਦਰੋਂ ਵੀ ਕਾਲਾ ਹੁੰਦਾ, ਗੰਦਗੀ ਖਾਂਦਾ ਮੂੰਹ ਮਾਰਦਾ ਵਾ। ਸੋ ਕਾਕ ਦੋਸ਼ ਧਰ ਹੈ ਅਨੰਤ ਕੋ, ਇਹ ਤਿੰਨੇ ਉਹਨਾਂ ਤਿੰਨਾਂ ਦੇ ਉੱਪਰ ਬਹੁਤ ਦੋਸ਼ ਲਾਉਂਦੇ ਨੇ, ਬੜੀਆਂ ਤਰਕਾਂ ਮਾਰਦੇ ਹਨ ਕਿ ਇਉਂ ਆ, ਇਹ ਗਲਤ ਨੇ, ਇਹ ਠੀਕ ਨਹੀਂ ਹਨ।
0: ਸੁਕਵ ਕੋ ਪੇਖ ਜਾਂ ਕੁਕਵ ਮਨ ਰੋਸ ਧਰ,
1: ਜਿਵੇਂ ਸ੍ਰੇਸ਼ਟ ਕਵੀ ਨੂੰ ਜਿਹਦੀ ਕਵਿਤਾ ਵਿੱਚ ਜੋਤ ਛਪਿੰਗਲ ਛੇ ਗੁਣ ਹੋਣ ਪੂਰੇ, ਜੋਤ ਛਪਿੰਗਲ ਅਨੁਸਾਰ ਕਵਿਤਾ ਪੂਰੀ ਹੋਵੇ, ਛੰਦਾਬੰਦੀ ਦਾ ਤੋਲ ਪੂਰਾ ਹੋਵੇ ਅਤੇ ਕਵਿਤਾ ਵਿੱਚ ਰਸ ਵੀ ਹੋਵੇ, ਅਰਥ ਵੀ ਪੂਰਾ ਬਣਦਾ ਹੋਵੇ, ਉਹ ਸ੍ਰੇਸ਼ਟ ਕਵੀ ਮੰਨੇ ਗਏ ਨੇ। ਸ੍ਰੇਸ਼ਟ ਕਵੀ ਨੂੰ ਵੇਖ ਕੇ ਜਿਵੇਂ ਜਿਹਨੂੰ ਕਵਿਤਾ ਨਾ ਆਉਂਦੀ ਹੋਵੇ, ਜਿਹਦੀ ਕਵਿਤਾ ਵਿੱਚ ਰਸ ਨਾ ਹੋਵੇ, ਜੋਤ ਛਪਿੰਗਲ ਅਨੁਸਾਰ ਵਿਆਕਰਨ ਅਨੁਸਾਰ ਵੀ ਪੂਰੀ ਨਾ ਹੋਵੇ ਅਤੇ ਪੂਰਾ ਛੰਦ ਵੀ ਨਾ ਬਣਦਾ ਹੋਵੇ, ਉਹ ਜਿਹੜੇ ਕੱਚੇ ਕਵੀ ਹੁੰਦੇ ਨੇ ਕੋਕਾ ਵ ਖੋਟੇ ਕਵੀ, ਉਹ ਰੋਸ ਕਰਦੇ ਹਨ ਜਿਵੇਂ
0: ਮੂਢ ਮਾਨੀ ਪੇਖ ਮਾਨ ਸੰਤ ਤੈ ਮਹੰਤ ਕੋ,
1: ਅਤੇ ਮੂਰਖ ਅਤੇ ਹੰਕਾਰੀ ਬੰਦਾ ਜਿਵੇਂ ਕਹਿੰਦੇ ਮਾਨ ਸਤਿਕਾਰ ਇੱਜ਼ਤ ਵੇਖ ਕੇ ਕਿਸੇ ਮਹੰਤ ਪੂਜਨੀਕ ਸਥਾਨ ਦੇ ਮਨੁੱਖ ਦਾ ਜਾਂ ਸੰਤ ਮਹਾਤਮਾ ਦਾ ਮਾਨ ਸਨਮਾਨ ਵੇਖ ਕੇ ਜਿਵੇਂ ਖੁਣ ਸਿਖਾਉਂਦਾ ਹੈ।
0: ਦੀਪਕ ਕੇ ਹੇਰ ਜਾਂ ਅੰਧੇਰ ਮਨ ਰੋਸ ਧਰ,
1: ਜਿਵੇਂ ਕਹਿੰਦੇ ਦੀਪਕ ਕੇ ਹੇਰ ਦੀਵੇ ਨੂੰ ਵੇਖ ਕੇ ਜਗਦੇ ਨੂੰ ਹਨੇਰਾ ਮਨ ਵਿੱਚ ਗੁੱਸਾ ਕਰਦਾ ਹੈ।
0: ਬਲਹੀਨ ਰੋਸ ਧਰ ਦੇਖ ਬਲਵਾਨ ਕੋ,
1: ਅਤੇ ਬਲਵਾਨ ਨੂੰ ਵੇਖ ਕੇ ਜਿਹੜਾ ਕਮਜ਼ੋਰ ਆ ਉਹ ਰੋਸ ਕਰਦਾ ਗੁੱਸਾ ਕਰਦਾ ਵੀ ਮੈਂ ਬੜਾ ਕਮਜ਼ੋਰ ਹਾਂ, ਇਹ ਬੜਾ ਤਕੜਾ ਹੈ।
0: ਸੂਰ ਸਖੀ ਕੋ ਬਿਲੋਕ ਕੂਰ ਸੁਮ ਜਸ ਰਸੇ,
1: ਜਿਸ ਤਰ੍ਹਾਂ ਕਵੀ ਜੀ ਕਹਿੰਦੇ ਸੂਰ ਸੂਰਮੇ ਨੂੰ ਅਤੇ ਸਖੀ ਦਾਤੇ ਨੂੰ, ਦਾਨੀ ਸੁਭਾਅ ਵਾਲੇ ਮਨੁੱਖ ਨੂੰ ਵੇਖ ਕੇ ਕਹਿਰ ਡਰਪੋਕ ਅਤੇ ਸੂਮ ਜਿਹੜਾ ਹੈ, ਕਿਸੇ ਨੂੰ ਪੰਜੀ ਦੇ ਕੇ ਨਹੀਂ ਜਿਹੜਾ ਖੁਸ਼, ਨਾ ਕੋਈ ਦਾਨ ਪੁੰਨ ਕਰਨਾ, ਨਾ ਕੋਈ ਬੂਹੇ 'ਤੇ ਆਏ ਗਰੀਬ ਗੁਰਬੇ ਦੀ, ਲੋੜਵੰਦ ਦੀ, ਦੁਖੀ ਦੀ ਸਹਾਇਤਾ ਕਰਨੀ। ਜਿਵੇਂ ਸੂਮ ਜਿਹੜਾ ਇਹ ਕਹਿੰਦਾ ਮੇਰੇ ਕੋਲ ਕੀ ਹੈ, ਮੇਰੇ ਕੋਲ ਕੀ ਹੈ, ਸਭ ਕੁਝ ਹੁੰਦਿਆਂ ਸੁਣਦਿਆਂ। ਸੋ ਜਿਵੇਂ ਉਹ ਗੁੱਸਾ ਕਰਦਾ ਹੈ ਨਾ, ਦਾਤੇ ਨੂੰ ਦੇਖ ਕੇ ਸੂਮ ਅਤੇ ਸੂਰਮੇ ਨੂੰ ਵੇਖ ਕੇ ਕਾਇਰ।
0: ਉਦਮੀ ਕੋ ਹੇਰ ਰਸੈ ਦਾਰੇ ਦੀ ਜਹਾਨ ਕੋ,
1: ਅਤੇ ਉਦਮੀਨ ਕੋ, ਜਿਹੜਾ ਉੱਦਮ ਕਰਨ ਵਾਲਾ ਮਨੁੱਖ, ਉੱਦਮ ਕਰਨ ਵਾਲਾ ਤਾਂ ਬਹੁਤ ਕਮਾਈ ਕਰ ਲੈਂਦਾ ਵਾ, ਆਪਣਾ ਟਾਈਮ ਨਾਲ ਘਰ ਬਾਰ ਵੀ ਬਣਾ ਲੈਂਦਾ, ਸਭ ਕੁਝ ਖੱਟ ਕਮਾ ਲੈਂਦਾ, ਜਿਹੜਾ ਉੱਦਮੀ ਆ ਭਾਈ, ਥੋੜ੍ਹੇ ਸਮੇਂ ਵਿੱਚ ਹੀ ਵਾਹਿਗੁਰੂ। ਬਾਹਰ ਲੈ ਜਾਓ ਬੱਚਿਆਂ ਨੂੰ, ਬੀਬੀਓ ਭੈਣੋ ਬਾਹਰ ਲੈ ਜਾਓ ਕੋਈ। ਸੋ ਜਿਵੇਂ ਉੱਦਮੀ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪਾਉਣ, ਸਿਆਣੇ ਆਉਂਦੇ ਨੇ ਉੱਦਮ ਅੱਗੇ ਲੱਛਮੀ ਹੈ, ਜਿਹੜਾ ਉੱਦਮੀ ਹੈ ਮਾਇਆ ਕਮਾ ਲੈਂਦਾ ਵਾਧੂ, ਥੋੜ੍ਹੇ ਸਮੇਂ ਵਿੱਚ ਹੀ ਦੂਜਿਆਂ ਨਾਲ, ਜਿਹੜੇ ਆਲਸੀ ਹੁੰਦੇ ਨੇ ਉਹ ਥੋੜ੍ਹੇ ਸਮੇਂ ਵਿੱਚ ਹੀ ਦਿਨ ਰਾਤ ਲਾ ਕੇ ਅਤੇ ਕਮਾਈ ਕਰਕੇ ਘਰ ਬਾਰ ਬਣਾ ਲੈਂਦਾ ਵਾ ਉੱਦਮੀ ਜਿਹੜਾ ਹੁੰਦਾ। ਉੱਦਮ ਦੇ ਅੱਗੇ ਲੱਛਮੀ ਆਉਂਦੀ ਹੈ, ਪੱਖੇ ਦੇ ਅੱਗੇ ਜਿਵੇਂ ਪੌਣ ਹਵਾ ਫਿਰਦੀ ਹੈ ਇਉਂ। ਉੱਦਮੀ ਨੂੰ ਵੇਖ ਕੇ ਕਹਿੰਦੇ ਜਿਹੜਾ ਭਾਵੇਂ ਆਇਆ ਹੁੰਦਾ ਬਹੁਤ ਪਹਿਲਾਂ, ਅਤੇ ਕੰਮ ਤਾਂ ਆਪਣੀ ਮਰਜ਼ੀ ਨਾਲ ਕੀਤਾ ਹੁੰਦਾ, ਅਤੇ ਜਿਹੜਾ ਮਗਰੋਂ ਆਇਆ ਹੋਵੇ ਕੋਈ ਭਰਾ ਕੋਈ ਰਿਸ਼ਤੇਦਾਰ, ਜਦੋਂ ਸਭ ਕੁਝ ਬਣਾ ਲੈਂਦਾ ਪਰ ਉਹ ਵੇਖ ਕੇ ਦੁੱਖਦਾ ਵਾ ਵੀ ਮੇਰੇ ਤੋਂ ਮਗਰੋਂ ਆ ਕੇ ਇੰਨੀ ਮਾਇਆ ਇਹਦੇ ਕੋਲ, ਇਹ ਵੱਧ ਕਿਉਂ ਗਿਆ, ਜਿਵੇਂ ਦੁੱਖ ਹੁੰਦਾ ਹੈ।
0: ਬਾਜ ਕੋ ਬਿਲੋਕ ਜਿਉਂ ਬਿਹੰਗ ਗਨ ਰੋਸ ਤਰੇ,
1: ਜਿਵੇਂ ਕਹਿੰਦੇ ਬਾਜ ਨੂੰ, ਸ਼ਿਕਾਰੀ ਪੰਛੀ ਹੈ ਬਾਜ, ਇਹਨੂੰ ਵੇਖ ਕੇ ਸਮੂਹ ਪੰਛੀ ਜਿਨ੍ਹਾਂ ਦਾ ਸ਼ਿਕਾਰ ਕਰਦਾ, ਚਿੜੀਆਂ ਕਬੂਤਰ ਆਦਿਕ, ਹੋਰ ਬਿੱਲੀਆਂ ਆਦਿਕ ਛੋਟੀਆਂ, ਹੋਰ ਵੀ ਸਹੇ ਵੀ ਚੁੱਕ ਲੈਂਦਾ ਵਾ ਪੰਛੀ ਅਤੇ ਜਾਨਵਰਾਂ ਨੂੰ, ਜਿਵੇਂ ਵੇਖ ਕੇ ਪੰਛੀ ਜਿਹੜੇ ਆ ਇਹ ਰੋਸ ਕਰਦੇ, ਗੁੱਸਾ ਮਨਾਉਂਦੇ ਹਨ।
0: ਰੂਪਹੀਨ ਰੋਸ ਧਰੇ ਪੇਖ ਰੂਪ ਖਾਨਕ,
1: ਅਤੇ ਰੂਪਹੀਨ ਜਿਹੜਾ ਵਿਚਾਰਾ ਕਰੂਪ ਹੁੰਦਾ ਕੋਝਾ ਜਿਹਾ, ਅਤੇ ਬਹੁਤੇ ਸੁੰਦਰ ਨੂੰ ਵੇਖ ਕੇ ਜਿਵੇਂ ਰੋਸ ਕਰਦਾ ਮਨ ਵਿੱਚ ਵੀ ਮੈਂ ਕਿਉਂ ਨਹੀਂ ਸੁੰਦਰ ਹਾਂ।
0: ਗਿਆਨ ਸਿੰਘ ਪਾਨ ਪੈ ਅਗਿਆਨ ਏਣ ਰਹਿਣ ਜਾਸੇ,
1: ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਭਾਨ ਪੈ ਸੂਰਜ ਦੇ ਉੱਪਰ ਰਾਤ ਗੁੱਸਾ ਕਰਦੀ ਹੈ, ਕਿਉਂ ਚੜ੍ਹਿਆ, ਮੈਂ ਹੀ ਕਾਲੀ ਬੋਲੀ ਰਾਤ ਛਾਈ ਰਹਿੰਦੀ। ਸੋ ਗਿਆਨ ਦੇ ਉੱਪਰ ਅਗਿਆਨ ਰੋਸ ਕਰਦਾ, ਬੱਬਰ ਸ਼ੇਰ ਅਤੇ ਹਿਰਨ ਨੂੰ ਰੋਸ ਆ, ਹਿਰਨ ਕਦੇ ਵੀ ਸ਼ੇਰ ਨੂੰ ਵੇਖ ਕੇ ਨਹੀਂ ਸਿਖਾਉਂਦਾ ਹੈ।
0: ਰੋਸ ਤਾਰੇ ਤਿਆਂ ਅਗੁਨੀ ਪੇਖ ਗੁਣਵਾਨ ਕੋ,
1: ਜਿਵੇਂ ਕਹਿੰਦੇ ਗੁਣਵਾਨ ਨੂੰ ਵੇਖ ਕੇ, ਜਿਵੇਂ ਔਗਣੀ ਬੰਦੇ ਔਗਣਾਂ ਨਾਲ ਭਰੇ ਹੋਏ ਰੋਸ ਕਰਦੇ ਨੇ, ਉਹਨਾਂ ਦੇ ਸਨਮਾਨ ਨੂੰ ਵੇਖ ਕੇ ਚਿੜਦੇ ਹਨ।
0: ਜਸ ਹੋਇਆ ਸੁਭਾਅ ਜਾ ਕੋ ਤਸ ਹੀ ਬਣਾਓ ਤੱਕ,
1: ਜਿਸ ਤਰ੍ਹਾਂ ਦਾ ਕਿਸੇ ਦਾ ਸੁਭਾਅ ਹੋ ਜਾਂਦਾ ਉਹੋ ਜਿਹੇ ਕਹਿੰਦੇ ਸੁਭਾਅ ਮੁਤਾਬਕ ਹੀ ਸਰੀਰ ਦੀ ਕਿਰਿਆ ਹੁੰਦੀ ਹੈ, ਬਨਾਵਟ ਹੁੰਦੀ ਹੈ, ਉਹ ਜੇ ਕਰਮ ਬੰਦੇ ਕਰਦੇ ਹਨ।
0: ਬੁਰਾ ਨਾ ਮਨਾ ਕਾਕਾ ਆਪ ਭਲੋ ਜੋਇ ਲੈ,
1: ਕਹਿੰਦੇ ਭਾਈ ਬੁਰਾ ਨਾ ਮਨਾ, ਤਾਂ ਬੁਰਾ ਨਾ ਮਨਾਓ ਕਾਂਕ, ਕਿਸੇ ਦਾ ਬੁਰਾ ਨਾ ਮਨਾਓ, ਇਹ ਸੰਸਾਰ ਵਿੱਚ ਸੁਭਾਅ ਹੀ ਹੈ ਜੀਵਾਂ ਦੇ। ਸੋ ਇਸ ਤਰ੍ਹਾਂ ਇਹ ਦੁਆਇਸ਼ ਹੈ ਹੀ ਹੈ, ਕੁਦਰਤੀ ਹੈ, ਕੋਈ ਕਿਸੇ ਦਾ ਨਹੀਂ ਹੈ। ਬੁਰਾ ਨਾ ਮਨਾਓ ਕਾਂ ਕੋ, ਕਿਸੇ ਦਾ ਬੁਰਾ ਨਹੀਂ ਮਨਾਉਣਾ, ਆਪਣੀ ਲਾਈਨ ਨੂੰ ਸਿੱਧਾ ਰੱਖਣਾ, ਭਲੋ ਜੋਏ ਲੈ, ਆਪਣਾ ਭਲਾ ਜਾਣ ਕੇ ਆਪ ਭਲਾ ਕਰਨਾ ਹੀ, ਜੋਏ ਵੇਖਣਾ ਵਾ ਤੱਕਣਾ ਵੀ ਆਪਾਂ ਭਲਾ ਕਰਨਾ ਹੈ, ਆਪਾਂ ਕਿਸੇ ਦਾ ਬੁਰਾ ਨਹੀਂ ਕਰਨਾ। ਜੇ ਰੱਬ ਨੇ ਚਾਰ ਪੈਸੇ ਦਿੱਤੇ ਹੈ, ਅਮੀਰੀ ਹੈ, ਗੁਣ ਆ, ਤਾਂ ਉਹਨਾਂ ਨੂੰ ਵੰਡਣਾ ਚਾਹੀਦਾ ਹੈ, ਭਲਾ ਕਰਨਾ ਚਾਹੀਦਾ ਹੈ।
0: ਉਖ ਕਟੂ ਥਾਏ ਹੈ ਨਾ ਜਲ ਜੇ ਸਿੰਚਾਈ ਕਟੂ,
1: ਹਾਂ ਜੇਕਰ ਕਹੀਏ ਵੀ ਉਹ ਬਦਲ ਜਾਣਗੇ, ਉਹ ਮਨੁੱਖਾਂ ਦੇ ਸੁਭਾਅ ਜਿਹੜੇ ਕੁਦਰਤੀ ਸੁਭਾਵਾਂ ਵਿੱਚ ਵਿਰੋਧੀ ਹੈ, ਸੁਭਾਅ ਇਹ ਬਦਲ ਨਹੀਂ ਸਕਦੇ, ਇਹ ਕੁਦਰਤੀ ਹੈ। ਗਿਆਨੀ ਗਿਆਨ ਸਿੰਘ ਜੀ ਅੱਗੇ ਦੱਸ ਰਹੇ ਨੇ ਹੁਣ ਇਸ ਤੋਂ ਬਾਅਦ ਵੀ ਓਖ ਕਟੂ ਥਾਏ ਹੈ ਨਾ ਜਲ ਜੇ ਸਿੰਚਾਏ ਕਟੂ। ਗੰਨਾ ਮਿੱਠਾ ਹੁੰਦਾ ਵਾ ਕੁਦਰਤੀ, ਅਤੇ ਗੰਨੇ ਨੂੰ ਜੇ ਕੌੜਾ ਪਾਣੀ ਪਾ ਦੇਈ ਇਹਨਾਂ ਦੀ ਜੜ੍ਹ ਵਿੱਚ, ਗੰਨੇ ਦਾ ਬੂਟਾ ਲਾ ਕੇ ਛੋਟਾ ਜਿਹਾ ਪੋਰੀ ਲਾ ਕੇ, ਅਤੇ ਜੇ ਕੌੜਾ ਪਾਣੀ ਉਹਦੇ ਦਾਲੇ ਪਾਈ ਜਾਈਏ, ਕੁੜੱਤਣ ਕੌੜਾ ਪਾਣੀ ਆਦਿਕ, ਅਤੇ ਉਹ ਫਿਰ ਸਿੰਚਾਏ ਕਟੂ। ਇਸ ਤਰੀਕੇ ਨਾਲ ਜੇ ਭਾਵੇਂ ਜਲ ਉਹ ਕੌੜਾ ਨਹੀਂ ਹੁੰਦਾ
0: ਹੈ, ਨੀਮ ਮਿੱਠੋ ਚੀਟੋ ਹੈ ਨਾ ਕੋਇਲ,
1: ਗੰਨਾ ਮਿੱਠਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਮਧੂ ਪਾਈ, ਭਾਵੇਂ ਸ਼ਹਿਦ ਪਾ ਦਈਏ, ਸ਼ਹਿਦ ਮਿੱਠਾ ਹੁੰਦਾ। ਸ਼ਹਿਦ ਪਾ ਕੇ ਨਿੰਮ ਦਾ ਬੂਟਾ ਲਾ ਕੇ ਨਾ ਉਹਦੇ ਦੁਆਲੇ ਛੋਟਾ ਜਿਹਾ, ਅਤੇ ਸ਼ਹਿਦ ਪਾ ਲਈਏ ਉਹਨੂੰ ਵਾੜ ਕਰਕੇ, ਉਹ ਕਦੇ ਮਿੱਠੀ ਨਹੀਂ ਹੁੰਦੀ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਵਾਕ ਉਹ ਸਹਿਜ ਨਾ ਜਾਈ। ਪੰਡਿਤ ਕਹਿੰਦੇ ਕਬੀਰ ਜੀ ਤੁਸੀਂ ਘਰ ਹੀ ਬੈਠੇ ਰਹਿੰਦੇ ਹੋ, ਤੁਹਾਨੂੰ ਵੀ ਚਾਹੀਦਾ, ਇੱਥੇ ਗੰਗਾ ਵਗਦੀ ਕਿੱਡੇ ਕਿੱਡੇ ਤੀਰਥ ਨੇ, ਅਸੀਂ ਚੁੱਭੀਆਂ ਲਾਉਣੇ ਧੋਤੀਆਂ ਬੰਨ ਬੰਨ ਕੇ, ਬੜਾ ਪਵਿੱਤਰ ਤੀਰਥ ਆ ਗੰਗਾ, ਨਹਾਉਣਾ ਚਾਹੀਦਾ। ਫਿਰ ਸੁਭਾਅ ਵੀ ਬਦਲ ਜਾਂਦਾ, ਤਨ ਵੀ ਪਵਿੱਤਰ, ਮਨ ਵੀ ਪਵਿੱਤਰ। ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਘਰ ਵਿੱਚ ਸਤਸੰਗਤ ਹੀ ਲਾਈ ਜਾਂਦੇ ਹੋ, ਕੱਲੀ ਤੀਰਥ ਯਾਤਰਾ ਨਹੀਂ ਕਰਦੇ, ਤੀਰਥਾਂ 'ਤੇ ਨਹਾਉਣ ਨਹੀਂ ਜਾਂਦੇ ਤੁਸੀਂ, ਤੁਸੀਂ ਠੀਕ ਨਹੀਂ ਹੈ, ਬਦਲੋਗੇ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਠਹਿਰ ਜੋ, ਤੁਹਾਨੂੰ ਜਵਾਬ ਦੇਵਾਂਗੇ ਇੱਥੇ। ਉਹਨਾਂ ਨੇ ਨਿੰਮ ਜਿਹੜੀ ਘਰ ਵਿੱਚ ਲਾਈ, ਬਾਹਰੋਂ ਮੰਗਵਾ ਕੇ ਸਾਰਿਆਂ ਦੇ ਸਾਹਮਣੇ ਕੌੜੀ ਨਿੰਮ ਘਰ ਵਿੱਚ ਲਗਵਾਈ, ਅਤੇ ਉਹਨੂੰ ਮਿੱਠਾ ਪਾ ਪਾ ਕੇ 5 ਸਾਲਾਂ ਵਿੱਚ ਰੁੱਖ ਬਣ ਗਿਆ। ਜਦੋਂ ਉਹਦੇ ਪੱਤੇ ਤੋੜੇ ਅਤੇ ਕੌੜੇ, ਅਤੇ ਉਹਨਾਂ ਪੰਡਤਾਂ ਨੂੰ ਸੱਦਿਆ, ਕਿਹਾ ਵੀ ਇਹ ਨਿੰਮ ਨੂੰ ਮਿੱਠਾ ਪਾ ਪਾ 5 ਸਾਲ ਪਾਲਿਆ ਵਾ, ਘਰ ਵਿੱਚ ਬੂਟਾ ਲੱਗਾ, ਅਤੇ ਹੁਣ ਵੇਖੋ ਇਹ ਤਾਂ ਮਿੱਠੀ ਹੋ ਗਈ ਹੋਣੀ ਨਾ, ਤੋੜ ਕੇ ਵੇਖੋ ਪੱਤਾ। ਜਦੋਂ ਪੱਤਾ ਤੋੜ ਕੇ ਮੂੰਹ ਵਿੱਚ ਪਾਇਆ ਕੌੜੀ, ਕਹਿੰਦੇ ਤਾਂ ਕੌੜੀ ਇਹ ਕਿਵੇਂ ਹੋਜੂਗੀ ਮਿੱਠੀ? ਭਗਤ ਕਬੀਰ ਸਾਹਿਬ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ। ਉਸ ਵੇਲੇ ਸਲੋਕ ਉਚਾਰਿਆ, ਸ਼ਬਦ ਉਚਾਰਿਆ ਸੀ, ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਮਿੱਠਾ ਲੈ ਲੈ ਕੇ ਮੈਂ ਨਿੰਮ ਪਾਲੀ ਹੈ। ਸੋ ਕਹਿਤ ਕਬੀਰ ਵਾਕ ਉਹ ਸਹਿਜ ਨਾ ਜਾਈ। ਇੱਥੇ ਸਹਿਜ ਦਾ ਭਾਵ ਦਾ ਸੁਭਾਅ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਉਹਦਾ ਸੁਭਾਅ ਨਹੀਂ ਜਾਂਦਾ ਹੈ, ਇਸ ਤਰ੍ਹਾਂ ਭਾਵੇਂ ਨਹਾਈ ਜਾਓ। ਕੌੜੀ ਤੁੰਮੀ ਵਾਲੀ ਹਾਲਤ ਆ ਤੁਹਾਡੀ, ਪੰਡਤੋ ਨਹਾਈ ਜਾਓ ਭਾਵੇਂ। ਇਹ ਵੀ ਆਪ ਜੀ ਨੇ ਦਿੱਤੀ ਸੀ ਉਹਨਾਂ ਪੰਡਤਾਂ ਨੂੰ ਕੌੜੀ ਤੁੰਮੀ, ਵੀ ਆਹ ਨਾਲ ਲੈ ਜਾਓ, ਮੈਨੂੰ ਨਹਾਉਣ ਦੀ ਲੋੜ ਨਹੀਂ। ਇੱਕ ਤਾਂ ਨਿੰਮ ਲਾ ਕੇ ਵਿਖਾਈ ਉਹਨਾਂ ਨੂੰ ਸਮਝਾਉਣ ਖਾਤਰ, ਅਤੇ ਦੂਜਾ ਜਦੋਂ ਫਿਰ ਜ਼ੋਰ ਇੱਕ ਵਾਰ ਪਾਇਆ ਸੀ ਮੰਡਲੀ ਜਾਂਦੀ ਹੈ ਤੀਰ, ਅਤੇ ਕੌੜੀ ਤੁੰਮੀ ਦਿੱਤੀ ਸੀ ਵੀ ਮੇਰੇ ਥਾਂ 'ਤੇ ਮੇਰਾ ਇਸ਼ਨਾਨ, ਇਹਦਾ ਹਰੇਕ ਤੀਰਥ 'ਤੇ ਤੁਸੀਂ ਇਸ਼ਨਾਨ ਕਰਾਉਣਾ ਜੀ। 68 ਤੀਰਥਾਂ 'ਤੇ ਲੈ ਕੇ ਨਹਾ ਕੇ ਜਦੋਂ ਵਾਪਸ ਮੋੜੀ ਤਾਂ ਕਹਿੰਦੇ ਭੰਨੋ ਹੁਣ ਬਈ, ਇਹਨੂੰ ਰਿੰਨੋ, ਪ੍ਰਸ਼ਾਦ ਛਕੀਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਭੰਨੀ ਅਤੇ ਉਹਨੂੰ ਰਿੰਨਿਆ, ਅਤੇ ਕਹਿੰਦੇ ਛਕੋ, ਪੰਗਤੀ ਲਵਾ ਲਈ। ਕਹਿੰਦੇ ਤਾਂ ਕੌੜੀ ਕੌੜੀ, ਭਗਤ ਜੀ ਕਹਿੰਦੇ ਹੁਣ ਤਾਂ 68 ਤੀਰਥਾਂ 'ਤੇ ਇਸ਼ਨਾਨ ਕਰ ਆਈ, ਹੁਣ ਤਾਂ ਮਿੱਠੀ ਹੋਊਗੀ ਨਾ। ਸੋ ਕਹਿਤ ਕਿਹਾ ਸੀ ਉੱਥੇ ਵੀ ਕਿ ਲੌਕੀ 68 ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ। ਲੌਕੀ ਤੁੰਮੀ ਜਿਹੜੀ ਹੈ 68 ਤੀਰਥ ਨਹਾਈ ਹੈ ਹੁਣ ਤਾਂ ਪ੍ਰਭੂ, ਅਤੇ ਕੌੜਾਪਨ ਇਹਦਾ ਫਿਰ ਵੀ ਨਹੀਂ ਗਿਆ, ਹਜੇ ਵੀ ਥੂ ਥੂ ਕਰਦੇ ਹੋ। ਕਈਆਂ ਲਿਆ ਨਹੀਂ ਪ੍ਰਸ਼ਾਦ ਵੀ ਕੌੜੀ ਹੈ, ਕਈਆਂ ਲੈ ਲਿਆ, ਚਲੋ ਅਜੇ ਵੀ ਥੂ ਥੂ ਕਰਦੇ ਹੋ, ਕੌੜਾਪਨ ਤਉ ਨਾ ਜਾਈ। ਇਵੇਂ ਇਹ ਸੁਭਾਅ ਹੈ, ਕੇਵਲ ਤੀਰਥਾਂ 'ਤੇ ਨਹਾਉਣ ਨਾਲ ਨਹੀਂ ਬਦਲਦਾ, ਸਰੀਰ ਦੇ ਚੁੱਭੇ ਲਵਾਉਣ ਨਾਲ ਨਹੀਂ ਬਦਲਦਾ ਹੈ। ਮਨ ਜਿਹੜਾ ਬੰਦਗੀ ਕਰਨ ਨਾਲ, ਸਿਮਰਨ ਕਰਨ ਨਾਲ, ਸਤਸੰਗਤ ਕਰਨ ਨਾਲ, ਸੇਵਾ ਨਾਲ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਸੇਵਾ ਤਾਂ ਹੀ ਦਿੱਤੀ ਹੈ। ਸੰਗਤ ਦੇ ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਇਹ ਸੁਭਾਅ ਬਦਲੇ, ਇਹਦਾ ਹੰਕਾਰ ਟੁੱਟੇ, ਹਉਮੈ ਨਾਸ ਹੋਵੇ, ਨਿਮਰਤਾ ਦਾ ਪ੍ਰਗਾਸ਼ ਹੋਵੇ ਅੰਦਰ, ਤਾਂ ਸੁਭਾਅ ਬਦਲਦਾ ਸੇਵਾ ਕਰਨ ਨਾਲ, ਸੇਵਾ ਸਿਮਰਨ ਨਾਲ। ਆਪ ਜੀ ਨੇ ਇਹ ਸਮਝਾਇਆ ਸੀ, ਕਹਿਣ ਲੱਗੇ ਨੀਮ ਮਿੱਠੋ ਚੀਟੋ ਹੋਇਆ ਨਾ ਕੋਇਲਾ, ਮਧੂ ਪਾਏ ਸ਼ਹਿਦ ਪਾ ਕੇ ਕਦੇ ਨਿੰਮ ਮਿੱਠੀ ਨਹੀਂ ਹੁੰਦੀ, ਉਹ ਕੌੜੀ ਰਹਿੰਦੀ ਹੈ। ਅਤੇ ਕੋਲਾ ਜਿਹੜਾ ਨਾ, ਕੋਲਾ ਕਾਲਾ ਰੰਗ ਦਾ ਹੁੰਦਾ, ਜਿੰਨਾ ਮਰਜ਼ੀ ਪਾਣੀ ਵਿੱਚ ਧੋਈ ਜਾਓ ਕਦੇ ਚਿੱਟਾ ਨਹੀਂ ਹੁੰਦਾ।
0: ਦੀਏ ਬਿਨ ਸਿਰ ਨਾ ਸੁਭਾਏ ਜਾਏ ਮਿਲੇ ਪਿਰ,
1: ਇਸੇ ਤਰ੍ਹਾਂ ਸਿਰ ਦਿੱਤੇ ਤੋਂ ਬਿਨਾਂ ਸੁਭਾ ਨਹੀਂ ਜਾਂਦਾ, ਆਪਣੇ ਆਪ ਨੂੰ ਮਾਰੇ ਤੋਂ ਬਿਨਾਂ ਸੁਭਾ ਨਹੀਂ ਜਾਂਦਾ। ਇਸ ਤਰ੍ਹਾਂ ਕਈ ਆਦਤਾਂ ਐਸੀਆਂ ਪੱਕੀਆਂ ਹੁੰਦੀਆਂ ਜਿਹੜੇ ਬੰਦੇ ਸਤਸੰਗਤ ਨਹੀਂ ਕਰਦੇ। ਪਹਿਲਾ ਭਾਵ ਇਹਦਾ ਇਹ ਹੈ, ਦੀਏ ਬਿਨ ਸਿਰ ਨਾ ਸੁਭਾਏ ਜਾਏ ਮਿਲੇ ਪਿਰ। ਸੋ ਸਿਰ ਦਿੱਤੇ ਬਿਨਾਂ ਭਾਵ ਮਰੇ ਤੋਂ ਬਿਨਾਂ ਸੁਭਾ ਨਹੀਂ ਜਾਂਦਾ ਵਾ। ਕਈਆਂ ਦਾ ਸੁਭਾਅ ਜਿਵ ਜਾ ਸ਼ੁਰੂ ਤੋਂ ਹੁੰਦਾ, ਓੜਕ ਤੱਕ ਉਹ ਜਿਹਾ ਹੀ ਰਹਿੰਦਾ। ਜੇ ਅੜਬਾ ਤਾਂ ਅੜਬਾ, ਜੇ ਨਿਮਰਤਾ ਵਾਲਾ ਪ੍ਰੇਮ ਸਤੋ ਗੁਣੀ ਹੈ ਤਾਂ ਸਤੋ ਗੁਣੀ ਹੈ, ਸਹਿਨਸ਼ੀਲਤਾ ਵਾਲਾ ਵਾ। ਕਈਆਂ ਦਾ ਸੁਭਾਅ ਹੁੰਦਾ ਐਸਾ। ਸੋ ਆਦਤਾਂ ਜਿਹੜੀ ਆਦਤ ਹੁੰਦੀ ਨਾ, ਜਿਹੜੀ ਮਹਾਰਾਜ ਬਾਣੀ 'ਚ ਵੀ ਲਿਖਿਆ ਨਹੀਂ ਜਾਂਦੀ, ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਉਹ ਜਿਵੇਂ ਸਵਾਸਾਂ ਦੇ ਨਾਲ ਹੀ ਨਿਭਦਾ ਸੁਭਾਅ ਵੀ ਕਈ ਜੀਵਾਂ ਦਾ। ਜੇ ਸਤਸੰਗਤ ਨਾ, ਇਹ ਵੱਖਰੀ ਗੱਲ, ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ ਜਿਹੜੇ ਸਤਸੰਗਤ ਵਿੱਚ ਆ ਜਾਂਦੇ ਨੇ ਉਹ ਪਰਉਪਕਾਰੀ ਹੋ ਜਾਂਦੇ ਨੇ। ਕੌੜੇ ਸੁਭਾਅ ਵਾਲੇ ਵੀ ਬਹੁਤ ਪਰਉਪਕਾਰ ਕਰ ਧੂੜ ਬਣ ਜਾਂਦੇ ਨੇ, ਫਿਰ ਉਹ ਕਹਿੰਦੇ ਵੀ ਸੁਣੀਦਾ ਵੀ ਬਾਪ ਬੜਾ ਬਦਲ ਗਿਆ, ਵੀ ਬੜੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਜੀ ਦੀ। ਪਰ ਜੋ ਦੁਨੀਆਂ ਵਿੱਚ ਇਹ ਸੁਭਾਅ ਨਾਲ ਹੀ ਜਾਂਦਾ ਹੈ ਮਰੇ ਤੱਕ, ਮਰਨ ਤੱਕ। ਦੂਜਾ ਭਾਵ ਹੈ ਵੀ ਦੀਏ ਬਿਨ ਸਿਰ ਨਾ ਸੁਭਾਏ ਜਾਏ ਮਿਲੇ ਪਿਰ, ਸਿਰ ਦਿੱਤੇ ਬਿਨਾਂ ਸੁਭਾਅ ਨਹੀਂ ਜਾਂਦਾ। ਆਪਣਾ ਹਉਮੈ ਵਾਲਾ ਸੁਭਾਅ, ਆਪਣੀਆਂ ਆਦਤਾਂ, ਪਿਰ ਪਤੀ ਨਹੀਂ ਮਿਲਦਾ ਹੈ। ਸੱਚੇ ਪਾਤਸ਼ਾਹ ਨੂੰ ਸਿਰ ਹੀ ਦੇਣਾ ਪੈਂਦਾ, ਸਿਰ ਅਰਪਣ ਕਰਨਾ ਪੈਂਦਾ ਵਾ। ਸਿਰ ਤੋਂ ਭਾਵ ਹੈ ਆਪਣੀ ਮਤ, ਆਪਣਾ ਹੰਕਾਰ, ਆਪਣੀ ਹਉਮੈ, ਆਪਣੀ ਮਤ। ਚਤੁਰਾਈਆਂ ਦਿਮਾਗ ਵਿੱਚ ਹੀ ਨੇ ਸਾਰੀਆਂ, ਸਿਰ ਵਿੱਚ ਹੀ ਦਿਮਾਗ ਹੈ ਸਾਡਾ, ਚਤੁਰਾਈਆਂ ਸਿਆਣਪਾਂ ਇੱਥੇ ਹੀ ਸਾਰੀਆਂ ਇਕੱਠੀਆਂ ਹੋਈਆਂ ਨੇ, ਇੱਥੋਂ ਹੀ ਵਰਤਦੇ ਹਾਂ ਅਸੀਂ, ਆਪਾਂ ਤੇਰਾ ਦਿਮਾਗ ਨਹੀਂ ਕੰਮ ਕਰਦਾ। ਆਪਣੇ ਮਨ ਦੀਆਂ ਚਤੁਰਾਈਆਂ, ਮਨ ਮਤ, ਹਉਮੈ ਵਾਲੀ ਮਤ ਹੰਕਾਰ ਦੇ ਨਾਲ ਭਰੀ ਹੋਈ, ਹਉਮੈ ਰੂਪੀ ਹੰਕਾਰ ਰੂਪੀ ਸਿਰ ਗੁਰੂ ਦੇ ਅੱਗੇ ਸਮਰਪਿਤ ਕੀਤੇ ਤੋਂ ਬਿਨਾਂ, ਨਿਮਰਤਾ ਧਾਰਨ ਕੀਤੇ ਤੋਂ ਬਿਨਾਂ ਨਹੀਂ ਇਹ ਜਾਂਦਾ। ਹਉਮੈ ਵਾਲਾ ਸੁਭਾਅ ਫਿਰ ਪਤੀ ਨਹੀਂ ਮਿਲਦਾ ਹੈ, ਉਹਨਾਂ ਚਿਰ ਮਿਲਾਪ ਨਹੀਂ ਹੁੰਦਾ। ਜੀਵਿਤ ਭਾਵ ਤੋਂ ਮਰਨਾ ਪੈਂਦਾ ਹੈ, ਜਿਉਂਦੇ ਜੀ ਮਰਨਾ ਪੈਂਦਾ ਹੈ। ਤਾਂ ਪਿਰ ਪਤੀ ਅਕਾਲ ਪੁਰਖ ਹਿਰਦੇ ਰੂਪੀ ਸੇਜਾ ਦੇ ਉੱਪਰ ਹੀ ਹੈ। ਆਤਮਾ ਦਾ ਪਤੀ ਪਰਮਾਤਮਾ ਹੋਏ, ਜੀਵ ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ, ਲੇਕਿਨ ਹੁੰਦੀ ਉਦੋਂ ਆ ਜਦੋਂ ਆਪਣੇ ਆਪ ਨੂੰ ਮੇਟ ਲੈਂਦੀ ਹੈ, ਮਾਰ ਲੈਂਦੀ। ਹਉਮੈ ਦਾ ਨਾਸ ਹੋ ਜਾਂਦਾ, ਭਾਵ ਹੋ ਜਾਂਦਾ ਹੈ ਹਿਰਦੇ ਰੂਪੀ ਸੇਜਾ, ਅਤੇ ਉਦੋਂ ਹੀ ਪਤੀ ਆ ਕੇ ਪ੍ਰਗਟ ਹੋ ਜਾਂਦਾ ਹੈ। ਗੁਰੂ ਸਾਹਿਬ ਵਿਚੋਲੇ ਹੋ ਕੇ ਬਖਸ਼ਿਸ਼ ਕਰਦੇ ਨੇ। ਤਾਂ ਹੀ ਤਾਂ ਕਿਹਾ ਸੀ ਮਹਾਰਾਜ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ, ਤੋ ਆਓ ਹਮਾਰਾ ਪਾਸ। ਪਹਿਲਾਂ ਮਰਨਾ ਪਵੇਗਾ, ਮਰਨਾ ਕਬੂਲਣਾ ਪਵੇਗਾ ਆਪਣੇ ਆਪ, ਤੋ ਫਿਰ ਆਪਣੇ ਮਨ ਦੀ ਮਤ ਵਿੱਚ ਜੀਵਨ ਦੀ ਆਸ ਛੱਡ ਦੇ। ਇਹ ਨਹੀਂ ਚੱਲਣੀ ਇੱਥੇ ਗੁਰੂ ਦੇ ਦਰ 'ਤੇ, ਜੇ ਚਲਾਵੇਂਗਾ ਰੰਗ ਨਹੀਂ ਚੜ੍ਹੇਗਾ, ਭਾਵੇਂ 50 ਸਾਲ ਆਉਂਦਾ ਰਵੀ। ਸੋ ਮਹਾਰਾਜ ਜੀ ਕਹਿਣ ਲੱਗੇ, ਉਹ ਸਭ ਨੂੰ ਕੀ ਰੇਣੁਕਾ, ਸਾਰਿਆਂ ਦੀ ਧੂੜੀ ਹੋ ਜਾਓ, ਤੋ ਆਓ ਹਮਾਰਾ ਪਾਸ। ਹਉਮੈ ਨੂੰ ਮਾਰ ਦੇ ਮੇਟ ਦੇ, ਜਿਉਂਦੇ ਜੀ ਮਰਨਾ ਪੈਂਦਾ ਤਾਂ ਮੇਰੇ ਪਾਸ ਆ। ਫਿਰ ਵੇਖੀ ਕੈਸਾ ਆਨੰਦ ਹੈ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਤਾਂ ਹੀ ਕਿਹਾ ਸੀ, ਸੋ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਕੇ ਜਾਓ ਤੋ ਪ੍ਰੇਮ ਖੇਲਣ, ਜੇ ਤੈਨੂੰ ਪ੍ਰੇਮ ਦੀ ਖੇਲ ਖੇਲਣ ਦਾ ਚਾਅ ਸਿੱਖਾ, ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਹੀ ਹੈ, ਨਿਮਰਤਾ ਹੀ ਹੈ, ਨਿਆਮਤਾ ਹੀ ਨੇ। ਮੈਂ ਤੋਂ ਪਰੇ ਦੀ ਅਵਸਥਾ ਪ੍ਰੇਮ ਦੀ ਅਵਸਥਾ, ਪ੍ਰੇਮ ਸਾਧਨ ਨਹੀਂ ਹੈ, ਅਵਸਥਾ ਹੈ, ਇਹ ਮਾਣੀ ਜਾਂਦੀ ਹੈ। ਸੋ ਸਾਧਨ ਨਹੀਂ, ਜਿਵੇਂ ਆਪਾਂ ਸੇਵਾ ਕਰਦੇ ਹਾਂ ਵੀ ਐਵੇਂ ਕਰਕੇ ਕਿਸੇ ਦੇ ਵੱਟੇ ਮਿਲ ਜਾਵੇਗਾ। ਮੈਂ ਤੋਂ ਪਰੇ ਹੋਣ ਵਾਲੀ, ਜੇ ਤੈਨੂੰ ਇਹ ਅਵਸਥਾ ਦਾ ਆਨੰਦ ਹੈ, ਖੇਡਣ ਦਾ ਚਾਅ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਤਲੀ ਤੇ ਰੱਖ ਕੇ ਨਿਮਰਤਾ ਰੂਪੀ ਤਲੀ ਤੇ ਹਉ ਮੈਨੂੰ ਟਕਾ ਕੇ ਹੰਕਾਰ ਨੂੰ ਆ ਮੇਰੇ ਘਰ ਵਿੱਚ ਸੁੱਟ ਦੇ ਮੇਰੇ ਅੱਗੇ ਹੰਕਾਰ ਮੇਰੀ ਗਲੀ ਵਿੱਚ ਆ ਸਤਸੰਗਤ ਦੀ ਗਲੀ ਵਿੱਚ ਆ ਗੁਰੂ ਘਰ ਦੀ ਗਲੀ ਵਿੱਚ ਗੁਰੂ ਘਰ ਦੇ ਰਸਤੇ ਤੁਰ ਫਿਰ ਇਹ ਬਖਸ਼ਿਸ਼ ਹੋਵੇਗੀ ਸੋ ਇੱਥੇ ਤਾਂ ਸਿਰ ਦੀਜਿਆ ਕਾਣ ਨਾ ਕੀ ਸਿਰ ਦੇ ਕੇ ਵੀ ਕਾਣ ਕਨੌਟ ਨਹੀਂ ਕਰਨੀ ਵੀ ਮੈਂ ਸਿਰ ਦਿੱਤਾ ਮੈਂ ਏਡਾ ਵੱਡਾ ਸਿੱਖ ਹਾਂ ਨਾ ਥੋੜ੍ਹੀ ਜਿੰਨੀ ਵੀ ਦੇਹ 'ਚ ਹੰਗਤਾ ਨਹੀਂ ਹੋਣੀ ਚਾਹੀਦੀ ਤੇਰੇ ਅੰਦਰ ਹੈ ਸਿੱਖਾ ਸਿਰ ਧਰ ਗਲੀ ਸਿਰ ਧਰ ਤਲੀ ਗਲੀ ਇਤ ਮਾਰਗ ਪੈਰ ਤਰੀ ਇਸ ਮਾਰਗ ਵਿੱਚ ਸਿੱਖੀ ਦੇ ਇੰਨੀ ਬਰੀਕ ਹੈ ਪੈਰ ਧਰ ਆਪਣਾ ਮਨ ਅਤੇ ਬੁੱਧ ਰੂਪੀ ਪੈਰ ਦੋਵੇਂ ਰੱਖ ਵਿਵੇਕ ਅਤੇ ਵਿਚਾਰ ਦੋਵੇਂ ਹੋਣੇ ਚਾਹੀਦੇ ਨੇ ਤੇਰੇ ਵਿੱਚ ਇਹ ਪੈਰ ਰੱਖ ਸੋਹਣੇ ਬੋਚ ਬੋਚ ਕੇ ਚੱਲ ਹਰ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਸਿਰ ਦੇ ਕੇ ਵੀ ਕਾਣ ਕਨੌਟ ਨਹੀਂ ਕਿਸੇ ਤਰ੍ਹਾਂ ਦੀ ਅਪਨੱਤ ਨਹੀਂ ਸੂਖਸ਼ਮ ਹੋਂ ਮੈਂ ਵੀ ਨਹੀਂ ਮਾਰਨੀ ਪੈਂਦੀ ਹੈ ਜੀਵਤ ਭਾਵ ਤੋਂ ਮਰਨਾ ਪੈਂਦਾ ਜਿਉਂਦੇ ਜੀ ਫਿਰ ਪੈਰ ਮਿਲਾ ਪੈਰ ਦੀਏ ਬਿਨ ਸਿਰ ਨਾ ਸੁਭਾਏ ਜਾਏ ਮਿਲਾ ਪੈਰ ਸਿਰ ਦਿੱਤੇ ਬਿਨਾਂ ਜਿਵੇਂ ਹੰਕਾਰ ਸੁਭਾ ਨਹੀਂ ਜਾਂਦਾ ਹੈ ਆਪਣਾ ਹਉਮੈ ਨਹੀਂ ਛੁੱਟਦੀ ਹੈ ਅਤੇ ਪੈਰ ਪਤੀ ਅਕਾਲ ਪੁਰਖ ਨਹੀਂ ਮਿਲਦਾ ਹੈ ਪ੍ਰਤੱਖ ਤੌਰ 'ਤੇ ਜਿਹੜੇ ਕੁਰਬਾਨੀਆਂ ਕਰ ਜਾਂਦੇ ਨੇ ਗੁਰਸਿੱਖ ਸ਼ਹੀਦ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਮਿਲਾਪ ਹੁੰਦਾ ਹੈ ਜਾਂ ਤਾਂ ਬੰਦਗੀ ਦੀ ਕਮਾਈ ਕਰਨੀ ਪੈਂਦੀ ਆਪਣੇ ਆਪ ਨੂੰ ਮਿਟਣਾ ਪੈਂਦਾ ਮਾਰਨਾ ਪੈਂਦਾ ਜਿਉਂਦੇ ਜੀ ਜਾਂ ਫਿਰ ਕੁਰਬਾਨੀ ਕਰਕੇ ਜਿਵੇਂ ਆਪਾਂ ਜਿਨ੍ਹਾਂ ਸ਼ਹੀਦਾਂ ਦੇ ਦਿਨ ਮਨਾ ਰਹੇ ਹਾਂ ਕੱਲ੍ਹ ਨੂੰ ਭੋਗ ਪੈਣੇ ਨੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਹੁਣਾਂ ਦੀ ਧਰਮ ਸੁਪਤਨੀ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ ਬਿਮਲਾ ਦੇਵੀ ਤੋਂ ਬਿਮਲ ਕੌਰ ਜੀ ਬਣੇ ਅਥਾਹ ਜੋਸ਼ ਆਇਆ ਕੌਮ ਨੇ ਜਦੋਂ ਉਹਨਾਂ ਨੂੰ ਸਪੋਰਟ ਦਿੱਤੀ ਉਹਨਾਂ ਦੀ ਕਾਇਆ ਕਲਪ ਹੋ ਗਈ ਇੰਨੀ ਦਲੇਰੀ ਆ ਗਈ ਜ਼ੁਲਮ ਦੇ ਖਿਲਾਫ ਜੂਝੇ ਕੋਈ ਪਰਵਾਹ ਨਹੀਂ ਕੀਤੀ ਜ਼ਾਲਮ ਅਫਸਰਾਂ ਦੀ ਸ਼ਹੀਦ ਹੋ ਗਏ ਅੰਨੇ ਬਹਾਨੇ ਨਾਲ ਬੀਬੀ ਬਿਮਲ ਕੌਰ ਜੀ ਖਾਲਸਾ ਜਿਨ੍ਹਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਕੱਲ੍ਹ ਨੂੰ ਭੋਗ ਪਾਉਣੇ ਅਤੇ 6 ਸਤੰਬਰ ਨੂੰ ਹੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਸ਼ਹੀਦੀ ਹੋਈ ਸੀ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਤੁਸੀਂ ਫਿਲਮ ਦੇਖੀ ਸਾਰਿਆਂ ਨੇ ਉਹ ਤਾਂ 1-2% ਹੀ ਦਿਖਾਇਆ ਜੋ ਤਸੀਹੇ ਉਹਨਾਂ ਨੇ ਝੱਲੇ ਸੀ ਜਾਂ ਇਸ ਤਰ੍ਹਾਂ ਸ਼ਹੀਦ ਹੋਣਾ ਪਈ ਆਪਣੇ ਆਪ ਸੱਚ ਤੋਂ ਕੁਰਬਾਨ ਹੋਣਾ ਪਈ ਸੱਚ ਦੀ ਛਾਵਾਂ ਦੇ ਪਰਵਾਨੇ ਬਣਨਾ ਪੈਂਦਾ ਸੜਨਾ ਪੈਂਦਾ ਵਾ ਉਹ ਇਹੋ ਹੀ ਕਹਿੰਦੇ ਸੀ ਸਿੱਧੇ ਜੇ ਬੋਲ ਹੁੰਦੇ ਸੀ ਭਾਵੇਂ ਬਹੁਤ ਪੜ੍ਹੇ ਲਿਖੇ ਸੀ ਪਰ ਬਹੁਤੀ ਕਥਾ ਗਿਆਨ ਨਹੀਂ ਸੀ ਨਾ ਸਿੱਧੇ ਸੁਭਾਅ ਨਾਲ ਸਾਫ਼ ਸੁਥਰੇ ਸੁਭਾਅ ਨਾਲ ਬੋਲਦੇ ਸੀ ਕਹਿੰਦੇ ਸੀ ਉਹ ਸਿੱਖੋ ਗੁਰਸਿੱਖੋ ਖਾਲਸਾ ਜੀ ਹੁਣ ਗੁਰਤਾ ਗੱਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਗਏ ਨੇ ਮੈਂ ਜਦੋਂ ਸੁਣੇ ਬਚਨ ਬੜਾ ਹੈਰਾਨ ਜਿਹਾ ਹੋਇਆ ਵੀ ਗੁਰਤਾ ਗੱਦੀ ਤਾਂ ਹੁਣ ਮਿਲਣੀ ਨਹੀਂ ਕਿਸੇ ਸਿੱਖ ਨੂੰ ਉਹ ਇਹ ਵੀ ਕਹਿੰਦੇ ਨੇ ਵੀ ਗੁਰਤਾ ਗੱਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਦੇ ਗਏ ਹੈ ਤਾਂ ਹੁਣ ਸਾਨੂੰ ਨਹੀਂ ਮਿਲਣੀ ਕਿਸੇ ਸਿੱਖ ਨੂੰ ਅਤੇ ਸ਼ਹੀਦੀ ਤਾਂ ਆਪਣੇ ਕੋਲ ਹੈ ਨਾ ਸ਼ਹੀਦੀ ਦਾ ਬਾਟਾ ਸ਼ਹੀਦੀ ਤਾਂ ਆਪਾਂ ਲੈ ਸਕਦੇ ਹਾਂ ਸ਼ਹੀਦੀ ਬਹੁਤ ਵੱਡੀ ਹੈ ਕੁਰਬਾਨੀ ਤਾਂ ਗੁਰੂ ਮਹਾਰਾਜ ਦੀ ਗੋਦ ਆਪਾਂ ਲੈ ਸਕਦੇ ਇਹ ਬਚਨ ਕਰਦੇ ਸੀ ਅਤੇ ਲੈ ਲਈ ਸ਼ਹੀਦੀ ਫਿਰ ਇੱਛਾ ਪੂਰੀ ਕੀਤੀ ਮਹਾਰਾਜ ਜੀ ਨੇ ਡੋਲੇ ਨਹੀਂ ਕੋਈ ਲਾਲਚ ਨਹੀਂ ਦੁਨੀਆਂ ਦਾ ਕੋਈ ਡੁਲਾ ਸਕਿਆ ਉਹਨਾਂ ਨੂੰ ਵੀ ਤੁਸੀਂ ਪਿੱਛੇ ਹਟ ਜਾਓ ਜ਼ਾਲਮ ਥਰ ਥਰ ਕੰਬਦੇ ਸੀ ਕੋਈ ਸ਼ਸਤਰ ਨਹੀਂ ਚੁੱਕਿਆ ਕੋਈ ਹਥਿਆਰ ਨਹੀਂ ਚੁੱਕਿਆ ਕਲਮ ਦੇ ਬਲ ਨਾਲ ਸੱਚ ਦੇ ਕਾਨੂੰਨ ਦੇ ਤੌਰ 'ਤੇ ਸੱਚ ਦੇ ਧਾਰਨੀ ਹੋ ਕੇ ਨਿਡਰ ਹੋ ਕੇ ਸੌ ਜ਼ਾਲਮ ਜਿਹੜੇ ਸੀ ਕੰਬਣ ਲਾ ਦਿੱਤੇ ਸੀ ਥਰ ਥਰ ਕੰਬਦੇ ਸੀ ਸਾਡਾ ਕੀ ਬਣੂਗਾ ਅਖੀਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਨਹੀਂ ਵੇਖੇ ਉਹ ਨਹੀਂ ਡੋਲੇ ਇਸ ਤਰ੍ਹਾਂ ਸ਼ਹੀਦ ਹੁੰਦੇ ਨੇ ਜਾਂ ਇਸ ਤਰ੍ਹਾਂ ਸ਼ਹੀਦ ਹੋਣਾ ਪੈਂਦਾ ਹੈ ਤੋ ਮਰੇ ਬਿਨ ਤਾਂ ਹੀ ਮਹਾਂਪੁਰਸ਼ ਕਹਿੰਦੇ ਸੀ ਜੇ ਮਿਲਣਾ ਬਾਜਾਂ ਵਾਲੇ ਨੂੰ ਸਿਰ ਧਰ ਕੇ ਤਲੀ 'ਤੇ ਆ ਜਾ ਸਿਰ ਧਰ ਕੇ ਤਲੀ 'ਤੇ ਆ ਜਾ ਜੇ ਮਿਲਣਾ ਬਾਜਾਂ ਵਾਲੇ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਸ ਤਰ੍ਹਾਂ ਗੋਦ ਪ੍ਰਾਪਤ ਹੁੰਦੀ ਹੈ ਸੱਚ ਤੋਂ ਆਪਣਾ ਆਪ ਨਿਸ਼ਾਵਰ ਕਰਨਾ ਧਰਮ ਤੋਂ ਮਜ਼ਲੂਮਾਂ ਦੀ ਖਾਤਰ ਖੜ੍ਹ ਜਾਣਾ ਜ਼ੁਲਮ ਦੇ ਖਿਲਾਫ ਡਟ ਜਾਣਾ ਜੋ ਮਰਜ਼ੀ ਹੋ ਜਾਏ ਫਿਰ ਪਿੱਛੇ ਨਾ ਹਟਣਾ। ਜਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਪਿਤਾ ਦੀ ਗੋਦ ਮਿਲਦੀ ਹੈ, ਸਿਰ ਦੀਏ ਬਿਨ ਸਿਰ ਜਿਸੋ ਦੀਏ ਬਿਨ ਸਿਰ ਨਾ ਸੁਭਾਏ ਜਾਏ ਮਿਲੇ ਪਿਰ, ਜਿਵੇਂ ਕਹਿੰਦੇ ਸਿਰ ਦਿੱਤੇ ਤੋਂ ਬਿਨਾਂ ਦੋਵੇਂ ਤਰੀਕਿਆਂ ਨਾਲ ਅੰਤਰੀਵ ਅਤੇ ਬਾਝ ਸੁਭਾ ਨਹੀਂ ਜਾਂਦਾ, ਆਪਣਾ ਆਪ ਮਰਦਾ ਨਹੀਂ ਹੈ ਸੁਭਾ ਆਦਤਾਂ, ਅਤੇ ਪਿਰ ਪਤੀ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
0: ਖੱਟੇ ਪਰ ਮੀਠਾ ਥਿਰ ਸੰਗਤ ਰਾ ਹੋਏ ਲੈ,
1: ਅਤੇ ਜਿਵੇਂ ਖੱਟੇ ਪਰ ਖੱਟੇ ਦੇ ਉੱਪਰ ਮਿੱਠਾ ਟਿਕਾ ਦੇਈਏ, ਖੱਟੇ ਨੂੰ ਮਿੱਠੇ ਦੀ ਪੇਂਦ ਦੇਣ ਨਾਲ ਜਿਵੇਂ ਉਹ ਸੰਗਤਰਾ ਹੋਏ ਕੀ ਹੋਏ ਸੰਗਤਰਾ ਸੰਗਤਰਾ ਹੋ ਜਾਂਦਾ, ਮਿੱਠਾ ਹੋ ਜਾਂਦਾ ਪੇਂਦ ਕਰਨ ਨਾਲ।
0: ਕੀਟ ਦਾ ਪਰੰਗੀ ਪਾਏ ਲੋਹ ਤੈ ਕਣਕ ਥਾਏ,
1: ਕੀੜੇ ਤੋਂ ਪਰੰਗੀ ਹੋ ਜਾਂਦਾ ਹੈ, ਪਰੰਗੀ ਕੀੜਾ ਜਿਹਾ ਘੁੰਦਾ, ਉਹ ਕੀੜੇ ਨੂੰ ਬਾਹਰੋਂ ਲੈ ਕੇ ਮਿੱਟੀ ਦਾ ਉਹਨੇ ਘਰ ਜਿਹਾ ਬਣਾਇਆ ਹੁੰਦਾ ਕੰਧਾਂ 'ਤੇ, ਪਰਿੰਗੀ ਕੀੜਾ ਉਹ ਆਵਾਜ਼ ਬਹੁਤ ਸੋਹਣੀ ਕੱਢਦਾ ਹੁੰਦਾ, ਘੂੰ ਘੂੰ ਦੀ ਸਾਜ ਜਿਵੇਂ ਵੱਜਦੇ ਹੁੰਦੇ ਐਵੇਂ ਉਹਦੀ ਆਵਾਜ਼ ਵਿੱਚ ਬਹੁਤ ਸੋਹਣੀ ਘੂੰ ਘੂੰ ਹੁੰਦੀ ਹੈ। ਕਈ ਵਾਰ ਤੂੰ ਸੁਣਿਆ ਹੋਣਾ, ਮੈਂ ਤਾਂ ਉੱਥੇ ਛੋਟੇ ਹੁੰਦਾ, ਉਹ ਕੱਚੇ ਘਰ ਹੁੰਦੇ ਸੀ, ਕੱਚੇ ਘਰਾਂ 'ਚ ਆਮ ਲੱਗੀ ਹੁੰਦੀ ਸੀ, ਉਹ ਸੁਣੀ ਹੈ ਖੰਭਾਂ ਵਾਲਾ ਕੀੜਾ ਹੁੰਦਾ ਹੈ, ਉਹ ਜਿਵੇਂ ਪਰਿੰਗੀ ਕੀੜਾ ਛੋਟੇ ਕੀੜਿਆਂ ਨੂੰ ਬਾਹਰੋਂ ਫੜ ਲਿਆਉਂਦਾ ਵਾ ਅਤੇ ਆਪਣੇ ਉਹ ਘਰ ਵਿੱਚ ਰੱਖ ਕੇ ਅਤੇ ਉਹਨੂੰ ਆਪਣੀ ਘੀ ਘੀ ਦੀ ਆਵਾਜ਼ ਸੁਣਾਉਂਦਾ ਵਾ ਅਤੇ ਉਹ ਵੀ ਉਹਦੇ ਵਰਗਾ ਹੋ ਜਾਂਦਾ, ਕੀੜਾ ਉਹ ਆਪਣੇ ਵਰਗਾ ਕਰ ਲੈਂਦਾ, ਮੁੜ ਕੇ ਉਹ ਜਦੋਂ ਬਾਹਰ ਉੱਡਦਾ ਨਾ ਕਿੰਨੇ ਸਮੇਂ ਬਾਅਦ ਉਹ ਪਰਿੰਗੀ ਕੀੜੇ ਦੀ ਆਵਾਜ਼ ਬੋਲਦਾ, ਕੀਟ ਅਤੇ ਪਰੰਗੀ ਹੋਇਆ ਭਾਏ, ਜਿਵੇਂ ਕੀੜੇ ਤੋਂ ਪਰੰਗੀ ਹੋ ਜਾਂਦੀ ਹੈ, ਅਤੇ ਭਾਏ ਲੋਹ ਤਾਂ ਕਣਕ ਕਥਾਏ, ਲੋਹੇ ਤੋਂ ਜੇ ਪਾਰਸ ਛੂ ਜਾਵੇ ਤੇ ਉਹ ਲੋਹਾ ਸੋਨਾ ਹੋ ਜਾਂਦਾ
0: ਹੈ। ਇਵੇਂ
1: ਕਹਿੰਦੇ ਭਾਵੇਂ ਬਦਲਦੇ ਨਹੀਂ ਸੁਭਾਅ ਪਹਿਲਾਂ ਦੱਸਿਆ, ਪਰ ਫਿਰ ਗੁਰੂ ਕੀ ਸਤਸੰਗਤ ਜਦੋਂ ਹੁੰਦੀ ਹੈ, ਗੁਰੂ ਕੀ ਰਹਿਮਤ ਬਖਸ਼ਿਸ਼ ਨਾਲ ਫਿਰ ਕੀ ਹੁੰਦਾ ਹੈ, ਜਿਵੇਂ ਇਹ ਬਦਲ ਜਾਂਦੇ ਨਾ ਪੇਂਦ ਕਰਨ ਨਾਲ, ਖੱਟਾ ਜਿਹੜਾ ਮਿੱਠਾ ਹੋ ਜਾਂਦਾ ਵਾ, ਖੱਟਾ ਰੁੱਖ, ਅਤੇ ਕੀਟ ਜਿਵੇਂ ਪਰਿੰਗੀ ਕੀੜਾ ਹੁੰਦਾ ਹੈ, ਉਹ ਆਵਾਜ਼ ਸੁਣ ਸੁਣ ਕੇ ਕੀੜੇ ਕੀੜਾ ਪਰਿੰਗੀ ਕੀੜੇ ਦੀ ਸੰਗਤ ਕਰਕੇ ਉਹਦੇ ਵਰਗਾ ਬਣ ਜਾਂਦਾ ਹੈ। ਇਵੇਂ ਨਾਮ ਜਪ ਜਪ ਕੇ ਧੁਨੀ ਕੀਰਤਨ ਕਥਾ ਸੁਣ ਸੁਣ ਕੇ ਸਤ ਸੰਗਤ ਜਿਹੜਾ ਕਰਨ ਲੱਗ ਪਏ ਜੀਵ, ਉਹ ਆਪਣਾ ਸੁਭਾਅ ਛੱਡ ਜਾਂਦਾ ਹੈ, ਇਹ ਬਖਸ਼ਿਸ਼ ਹੁੰਦੀ ਗੁਰੂ ਕੀ। ਸੱਚੇ ਪਾਤਸ਼ਾਹ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰਾ, ਪਾਹਨ ਮਾਨਕ ਕਰਾ ਗਿਆਨ ਗੁਰ।

ਵਿਛੜ ਚੋਟਾਂ ਖਾਏ ਮੁੱਢਦੀ ਆਤ ਨਹੀਂ ਹੈ। ਸਤ ਸੰਗਤ ਹੈ ਘੁਪਾਏ ਚਾਹੀਏ ਖੋਏ ਲੈ, ਉਹ ਆਪਣੇ ਸੁਭਾਅ ਨੂੰ ਆਪਣੇ ਅੜੀਅਲ ਸੁਭਾਅ ਨੂੰ ਸੌ ਖੁੱਟੇ ਜੇ ਸੁਭਾਅ ਨੂੰ ਸਤ ਸੰਗਤ ਕਰਕੇ ਗੁਰੂ ਦੀ ਅਤੇ ਖੋ ਲੈਣਾ ਚਾਹੀਦਾ, ਉਹਨੂੰ ਨਾਸ ਕਰ ਲੈਣਾ ਚਾਹੀਦਾ, ਉਹਨੂੰ ਮੇਟ ਲੈਣਾ ਚਾਹੀਦਾ। ਸੋਹਣਾ ਸੁਭਾਅ ਨਿਖਾਰ ਆ ਜਾਂਦਾ ਗੁਰੂ ਕੀ ਸਤਸੰਗਤ ਕਰਦਿਆਂ ਕਰਦਿਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰੰਗ ਲਾਗਤ ਲਾਗਤ ਲਾਗਤ, ਇੱਕ ਦਿਨ ਵਿੱਚ ਨਹੀਂ ਬਦਲਦਾ ਸੁਭਾਅ, ਰੰਗ ਲੱਗਦਾ ਲੱਗਦਾ ਹੌਲੀ ਹੌਲੀ ਆਸਤ ਜੇ ਨਿਯਮ ਨੇਮ ਨਾ ਛੱਡੇ, ਥੋੜ੍ਹੇ 'ਚੋਂ ਥੋੜ੍ਹਾ ਸਮਾਂ ਵੀ ਸਤਸੰਗਤ ਜ਼ਰੂਰ ਕਰੇ ਗੁਰੂ ਕੀ। ਸੋ ਰੰਗ ਲਾਗਤ ਲਾਗਤ ਲਾਗਤ ਹੈ, ਰੰਗ ਲੱਗਦਿਆਂ ਲੱਗਦਿਆਂ ਚੜ੍ਹਦਿਆਂ ਚੜ੍ਹਦਿਆਂ ਚੜ੍ਹਦਿਆਂ ਚੜ੍ਹ ਜਾਂਦਾ ਹੈ, ਲਾਗਤ ਹੈ ਚੜ੍ਹ ਹੀ ਜਾਂਦਾ ਹੈ। ਭਰਮ ਭਾਜਤ ਭਾਜਤ ਭਾਜਤ ਹੈ, ਭਰਮ ਭੱਜਦਾ ਭੱਜਦਾ ਦੂਰ ਹੁੰਦਾ ਹੁੰਦਾ ਨਾਸ ਹੋ ਜਾਂਦਾ, ਰੰਗ ਲਾਗਤ ਲਾਗਤ ਲਾ ਫਿਰ ਚੜ੍ਹ ਜਾਂਦਾ ਮਨ ਬਾਣੀ ਸਰੀਰ ਨੂੰ ਰੰਗ, ਗੁਰਮੁਖ ਬਣ ਜਾਂਦਾ ਮਨਮੁਖ ਤੋਂ, ਸਾਕਤ ਤੋਂ ਸੰਤ ਬਣ ਜਾਂਦਾ ਹੈ। ਸੋਹਣੇ ਪਰਪਕਾਰੀ ਸੇਵਾ ਸਿਮਰਨ ਪਰਪਕਾਰ ਪੁੰਨ ਦਾਨ ਫਿਰ ਇਹ ਬਖਸ਼ਿਸ਼ਾਂ ਹੋ ਜਾਂਦੀਆਂ। ਇਵੇਂ ਭਾਈ ਇਹ ਸੁਭਾਅ ਖੋ ਲੈਣਾ ਚਾਹੀਦਾ, ਆਪਣਾ ਗੁਆ ਲੈਣਾ ਚਾਹੀਦਾ ਹੈ। ਸੋ ਗਿਆਨੀ ਗਿਆਨ ਸਿੰਘ ਜੀ ਫਰਮਾਨ ਕਰਦੇ ਨੇ ਵੀ ਇਹ ਮੈਂ ਪੰਥ ਆਪਣਾ ਫਰਜ਼ ਸਮਝ ਕੇ ਹੀ ਸਾਧ ਸੰਗਤ ਜੀ ਸਾਰੇ ਗੁਣ ਔਗੁਣ ਦੱਸੇ ਨੇ ਖੀਰ 'ਤੇ। ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਕਿਸੇ ਨਾਲ ਵੈਰ ਭਾਵ ਹੈ ਜਾਂ ਮੋਹ ਹੈ। ਸੁਭਾਅ ਜੇ ਕਿਸੇ ਦਾ ਹੈ ਤਾਂ ਉਹ ਇਸ ਤਰ੍ਹਾਂ ਸਤਸੰਗਤ ਕਰਕੇ ਬਦਲ ਲਵੇ ਦੋਸ਼ ਕੱਢਣ ਦੀ ਬਜਾਏ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ। ਆਓ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਕੇ ਹੋਰ ਵੀ ਲਾਹੇ।

0: ਹੋਰ ਲਾ ਦੀ ਆਡਰ ਹੋਰ ਲਾ ਦੀ ਹੋਰ ਲਾ ਹੋਰ ਲਾ ਦੀ ਹੋਰ ਕਰ ਇੱਕ ਹੋਰ ਕਰ
1: ਦੋਹਰਾ ਪਰਮਾਰਥ ਵਿਵਹਾਰ ਜਿਆ ਬਦਲੇ ਸਭ ਜਨ ਕੇਰ।
0: ਗਿਆਨੀ ਗਿਆਨ ਸਿੰਘ ਜੀ ਫਰਮਾਨ ਕਰਦੇ ਨੇ ਜਿਵੇਂ ਪਰਮਾਰਥ ਧਾਰਮਿਕ ਗੁਣ ਧਰਮ ਦੇ ਨਿਯਮ ਵਿਵਹਾਰ ਅਤੇ ਬਾਹਰਲੇ ਵਿਵਹਾਰ ਕੰਮ ਕਾਜ ਆਦਿਕ ਬਦਲੇ ਸਭ ਜਨ ਕੇਰ, ਜਿਵੇਂ ਸਾਰੇ ਪੁਰਸ਼ਾਂ ਦੇ ਬਦਲੇ ਹਨ ਚੇਂਜ ਹੋਏ ਨੇ।
1: ਜਥਾ ਰਾਜ ਪਰ ਜਾ ਤਥਾ,
0: ਕਿਉਂਕਿ ਕਿਉਂ ਬਦਲੇ ਨੇ, ਕਿਉਂ ਕਹਿਣਾ ਪਿਆ, ਇਹ ਗੁਣ ਉਗਣ ਦੱਸਣੇ ਪਏ ਖਾਲਸੇ ਦੇ, ਵੀ ਜਿਸ ਤਰ੍ਹਾਂ ਦਾ ਰਾਜ ਹੁੰਦਾ ਪਰਜਾ ਵੀ ਉਹੋ ਜਿਹੀ ਹੋ ਜਾਂਦੀ ਹੈ। ਰਾਜੇ ਦਾ ਪਰਜਾ ਦੇ ਉੱਪਰ ਵਸ਼ ਅਸਰ ਹੁੰਦਾ ਹੈ, ਅਤੇ ਜਥਾ ਰਾਜਾ ਤਥਾ ਪਰਜਾ, ਇਸ ਤਰ੍ਹਾਂ ਜਥਾ ਰਾਜ ਪਰਜਾ ਤਥਾ, ਇਹ ਸੁਭਾਵਕ ਹੈ, ਕੁਦਰਤੀ ਹੈ, ਕਹਿੰਦੇ ਅਸਰ ਹੁੰਦਾ ਹੈ।
1: ਭਵਤ ਸਮੇਂ ਕਾ ਫੇਰ,
0: ਸਮੇਂ ਦਾ ਚੱਕਰ ਇਵੇਂ ਮੁੜ ਜਾਂਦਾ ਹੈ, ਘੁੰਮ ਜਾਂਦਾ ਹੈ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਲੋਕ ਉਸੇ ਤਰ੍ਹਾਂ ਹੀ ਚੱਲ ਪੈਂਦੇ ਨੇ।
1: ਲਖਨ ਸਿੰਘ ਨੇ ਕੇ ਲਿਖੇ,
0: ਜੋ ਸਿੰਘਾਂ ਦੇ ਸਿੰਘ ਪੰਥ ਦੇ ਲੱਛਣ ਲਿਖੇ ਹਨ।
1: ਜਸ ਵਿਖੇ ਹਮਪੂਰ,
0: ਜਿਸ ਤਰ੍ਹਾਂ ਮੈਂ ਬਹੁਤ ਵੇਖੇ ਨੇ, ਬਹੁਤ ਤਰ੍ਹਾਂ ਦੇ ਤੱਕੇ ਹਨ ਮੈਂ ਆਪ ਜਾ ਕੇ।
1: ਪਿਛਲੇ ਅਬਕੇ ਸਭ ਸਹੀ ਕਹੇ,
0: ਸੋ ਸਹੀ ਤੇ ਵਿਸਰਾਮ ਹੈ, ਸਹੀ ਤੇ ਵਿਸਰਾਮ ਹੈ।
1: ਪਿਛਲੇ ਅਬਕੇ ਸਭ ਸਹੀ,
0: ਪਿਛਲੇ ਸਿੰਘਾਂ ਦੇ ਮਿਸਲਾਂ ਵੇਲਿਆਂ ਦੇ ਅਤੇ ਹੁਣ ਦੇ ਨਵੇਂ ਸਿੰਘਾਂ ਦੇ ਜੋ ਠੀਕ ਪੂਰੇ ਇੰਨ ਬਿੰਨ ਮੈਂ ਕਹੇ, ਮੈਂ ਜੋ ਸਹੀ ਠੀਕ ਲਿਖੇ ਹਨ।
1: ਕਹੇ ਇੱਕ ਨਹਿ ਕੂਰ,
0: ਇਹ ਮੈਂ ਠੀਕ ਕਹੇ ਨੇ, ਆਪਦੇ ਕੋਲੋਂ ਇੱਕ ਵੀ ਵੱਧ ਘੱਟ ਨਹੀਂ ਕੀਤਾ।

0: ਕੋਈ ਥੋੜਾ ਜਿੰਨਾ ਵੀ ਝੂਠ ਨਹੀਂ ਲਿਖਿਆ ਹੈ
1: ਐਬ ਦਿਖਾਵਨ ਨਹ ਕਰੇ
0: ਮੈਂ ਇਹ ਐਬ ਕੋਈ ਦੋਸ਼ ਦਿਖਾਉਣੇ ਨਹੀਂ ਕੀਤੇ ਹਨ ਸਾਧ ਸੰਗਤ ਜੀ
1: ਰਰੇ ਜਗਾਵਨ ਹੇਤ
0: ਇਹ ਤਾਂ ਮੈਂ ਜਿਹੜੇ ਔਗੁਣ ਕਹੇ ਨੇ ਨਾ ਇਹ ਵੀ ਜਗਾਉਣ ਵਾਸਤੇ ਸੁੱਤਿਆਂ ਹੋਇਆਂ ਨੂੰ ਸੁਚੇਤ ਕਰਨ ਵਾਸਤੇ ਰਰੇ ਕਹੇ ਨੇ ਹੋਕਾ ਦਿੱਤਾ ਹੈ
1: ਉਮੈਦ ਸਿੰਘ ਬੀਰ ਮਾਮ
0: ਸੋ ਮੈਨੂੰ ਬਹੁਤ ਉਮੀਦ ਆ ਬਹੁਤ ਆਛਾ ਹੈ ਕਿਉਂਕਿ ਸਿੰਘ ਮੇਰੇ ਭਰਾ ਹੀ ਹਨ ਮੈਂ ਵੀ ਗੁਰੂ ਕਾ ਸਿੰਘ ਹਾਂ ਤਿਆਰ ਬਰਤਿਆਰ
1: ਸੁਣ ਬਹੁ ਭਵੈ ਸੁਚੇਤ
0: ਸੁਣ ਕਰਕੇ ਬਹੁਤ ਜ਼ਿਆਦਾ ਸੁਚੇਤ ਹੋ ਜਾ ਜਿਹੜੇ ਉਖੜੇ ਹੋਏ ਨੇ ਰਸਤੇ ਤੋਂ ਉਹ ਰਸਤੇ 'ਤੇ ਆ ਜਾਣ
1: ਕਰ ਭੋਜਨ ਅਰ ਕਰ ਛਕ
0: ਇਹ ਤਾਂ ਇਸ ਤਰ੍ਹਾਂ ਮੈਂ ਕਿਹਾ ਕਹਿੰਦੇ ਜੇ ਮੈਂ ਕੌੜਾ ਕਸੈਲਾ ਕਹਿ ਦਿੱਤਾ ਨਾ ਤਾਂ ਉਹਦਾ ਮਤਲਬ ਇਸ ਤਰ੍ਹਾਂ ਵਾ ਜਿਵੇਂ ਕੋਈ ਕਹਿ ਦੇਵੇ ਕਿਸੇ ਨੂੰ ਕਰ ਭੋਜਨ ਅਰ ਘਰ ਆਪਣੇ ਦੁਸ਼ਮਣ ਦੇ ਘਰ ਤੂੰ ਜਾ ਕੇ ਭੋਜਨ ਛਕ ਲੈ
1: ਛਕੋ ਜ਼ਹਿਰ ਕਿਉਂ ਨਾ ਮਰ ਜਾਹੇ
0: ਜਿਵੇਂ ਕੋਈ ਕਹਿੰਦਾ ਵੀ ਤੂੰ ਜ਼ਹਿਰ ਖਾ ਲਾ ਅਤੇ ਤੀਜਾ ਬਚਨ ਕੋਈ ਆਮ ਕਹਿੰਦਾ ਤੂੰ ਮਰ ਕਿਉਂ ਨਹੀਂ ਗਿਆ ਜਾਂਦਾ ਇਸ ਤਰ੍ਹਾਂ ਕੋਈ ਅੱਕ ਕੇ ਕਹਿ ਦਿੰਦਾ ਨਾ ਕਿਸੇ ਨੂੰ ਨਸੀਹਤ ਦੇਣ ਦਾ ਮਾਰਾ
1: ਇਨ ਤਿੰਨ ਬਚਨੋ ਸਮ ਸਹੀ
0: ਹਰ ਹਮਰੋ ਆਹੇ ਥਰ ਥਰ ਪੜੀ ਚੱਲੋ
1: ਹਰਦ ਹਮਰੋ ਆਹੇ
0: ਇਹ ਤਿੰਨਾਂ ਬਚਨਾਂ ਦੀ ਨਿਆਈ ਜਿਵੇਂ ਕੋਈ ਕਿਸੇ ਦੇ ਕਹੇ ਘਰ ਵਿੱਚ ਦੁਸ਼ਮਣ ਦੇ ਲੰਗਰ ਨਹੀਂ ਛਕਾਉਂਦਾ ਕੋਈ ਜ਼ਹਿਰ ਖਾ ਕੇ ਕਿਸੇ ਦੇ ਕਹਿਣ ਨਾਲ ਮਰਦਾ ਨਹੀਂ ਹੈ ਅਤੇ ਕਿਸੇ ਦੇ ਕਹਿਣ ਨਾਲ ਵੀ ਕੋਈ ਮਰਦਾ ਨਹੀਂ ਹੈ ਇਸ ਤਰ੍ਹਾਂ ਭਾਵ ਉਹਦਾ ਬਚਨ ਉਹਦਾ ਭਾਵ ਹੁੰਦਾ ਸਮਝਾਉਣ ਦਾ ਤਰਕ ਮਾਰਨ ਦਾ ਵੀ ਇਹ ਇੱਧਰ ਜਾਂਦਾ ਮੁੜ ਆਵੇ ਇਹਨ ਤਿੰਨ ਬਚਨੋਂ ਸਮ ਸਹੀ ਇਹਨਾਂ ਤਿੰਨਾਂ ਬੋਲਾਂ ਦੀ ਨਿਆਈ ਠੀਕ ਹਾਰਦ ਹਮਰੋ ਆਹੇ ਸਾਡਾ ਵੀ ਕੋਈ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਦਾ ਸੋ ਕਵੀ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਤਿੰਨਾਂ ਬਚਨਾਂ ਵਾਂਗ ਸਾਡੇ ਮਨ ਦਾ ਭਾਵ ਹੈ ਅਤੇ ਅਸੀਂ ਕਿਸੇ ਨੂੰ ਜਿਵੇਂ ਇਹ ਕਹਿਣ ਨਾਲ ਕੋਈ ਹੁੰਦਾ ਨਹੀਂ ਹੈ ਅਤੇ ਬੰਦੇ ਨੂੰ ਸੁਚੇਤ ਜ਼ਰੂਰ ਕਰ ਦੇਈਦਾ ਹੈ
1: ਤਰਕ ਮਾਨ ਕੈ ਪੀ ਭਲਾ ਜੇ ਸਿੰਘ ਗਹਿ ਇਤਫਾਕ
0: ਜੇ ਸਿੰਘ ਸਾਡੀਆਂ ਤਰਕਾਂ ਮਾਰ ਕੇ ਕੀਤਾ ਹੋਇਆ ਵੀ ਉਪਦੇਸ਼ ਭਲਾ ਹੋ ਜਾਵੇਗਾ ਕਾਟ ਕਰ ਜਾਵੇਗਾ ਫਿਰ ਵੀ ਚੰਗਾ ਹੈ ਜੇ ਕਹਿੰਦੇ ਸਿੰਘ ਸੁਣ ਕੇ ਇਤਫਾਕ ਧਾਰਨ ਕਰ ਲੈਣ ਆਪਸ ਵਿੱਚ

0: ਇੱਛਾ ਰੂਪੀ ਨਰ ਦਾ ਨਾ ਉਹ ਬਿਨਾਂ ਦਰਦ ਜਹ ਪਾਕ ਬਿਨਾਂ ਦਰਦ ਤੋਂ ਪੱਕ ਜਾਵੇਗੀ। ਮੈਂ ਜਿੱਤ ਜਾਵਾਂਗਾ ਇਹ ਖੇਡ ਜਿਹੜੀ ਹੈ, ਏਡਾ ਵੱਡਾ ਇਤਿਹਾਸ ਪੰਥ ਦਾ ਰਚਿਆ, ਜਿੱਥੇ ਇੰਨੀ ਵਡਿਆਈ ਕੀਤੀ, ਇੰਨੀਆਂ ਕੁਰਬਾਨੀਆਂ ਨੇ, ਹੁਣ ਢਲਿਆਈਆਂ ਕਿਉਂ ਆਈਆਂ ਨੇ? ਉਦੋਂ ਵੀ ਢਲਿਆਈਆਂ ਆਈਆਂ, ਸਿਰ ਰਾਜ ਬਦਲਦਾ ਭਾਵ ਉਦੋਂ ਜਦੋਂ ਜਦੋਂ ਗੁਲਾਮ ਹੋਏ ਨੇ ਪੰਜਾਬੀ ਪੰਜਾਬ ਕੌਮ, ਉਦੋਂ ਉਦੋਂ ਧਰਮ 'ਤੇ ਅਟੈਕ ਹੋਇਆ, ਧਰਮ ਛੱਡ ਦਿੱਤਾ ਇਹਨਾਂ ਨੇ। ਸੋ ਐਸਾ ਅਸਰ ਹੁੰਦਾ ਅਤੇ ਉਸ ਵੇਲੇ ਵੀ ਐਸੀ ਹਾਲਤ ਸੀ ਅੰਗਰੇਜ਼ਾਂ ਦਾ ਰਾਜ ਜਦੋਂ ਜੋਬਨ 'ਤੇ ਸੀ ਉਦੋਂ ਦੀ ਗੱਲ ਕਰ ਰਹੇ ਨੇ, 1890 ਤੋਂ ਲੈ ਕੇ 1900 ਤੱਕ। ਕਹਿੰਦੇ ਵੀ ਜੇ ਸਿੰਘ ਤਰਕਾਂ ਸੁਣ ਕੇ ਵੀ ਚੰਗਾ ਭਲਾ, ਜੇ ਇਤਫਾਕ ਸਾਰੇ ਪਾੜ ਦਿੱਤੇ ਸੀ ਅੰਗਰੇਜ਼ਾਂ ਕੋਲ, ਤਾਂ ਵੱਡੀ ਨੀਤੀ ਇਹੋ ਹੀ ਸੀ, ਉਹੀ ਸਾਰਿਆਂ ਨੇ ਅਪਣਾਈ। ਉਦੋਂ ਬਾਅਦ ਪਾੜੋ ਅਤੇ ਰਾਜ ਕਰੋ, ਇਹ ਨੀਤੀ ਉਹਨਾਂ ਅਪਣਾਈ ਸੀ। ਅਤੇ ਤਾਂ ਕਰਕੇ ਗਿਆਨੀ ਗਿਆਨ ਸਿੰਘ ਜੀ ਨਸੀਹਤਾਂ ਵੀ ਦੇ ਰਹੇ ਨੇ ਹੁਣ ਲਿਖ ਕੇ ਅਖੀਰ 'ਤੇ ਆਪਣੇ ਵੱਲੋਂ ਵੀ, ਮਨਸਾ ਨਰਦ ਮਮ ਬਿਨਾਂ ਦਰਦ ਜਹ ਪਾਕ, ਬਿਨਾਂ ਦਰਦ ਤੋਂ ਬਿਨਾਂ ਦੁੱਖ ਤੋਂ ਪੱਕ ਜਾਵੇਗੀ ਮੇਰੀ ਇੱਛਾ ਰੂਪੀ ਨਰਦ ਜਿਹੜੀ ਆ, ਅਤੇ ਬਾਜੀ ਆਪਾਂ ਖਾਲਸਾ ਜੀ ਚੌਪੜ ਦੀ ਖੇਡ ਦੀ ਜਿੱਤ ਜਾਵਾਂਗੇ।
1: ਬਦਨਾਮੀ ਕਾ ਹੇਤ ਜੋ ਉਗਣ ਤੋ ਜਿਗਣ ਗ੍ਰਾਹੇ,
0: ਜੋ ਬਦਨਾਮੀ ਹੋਣ ਦਾ ਕਾਰਨ ਨੇ ਉਹਨੇ ਉਗਣ ਖੁੱਲ੍ਹਾ ਕਲਚਰ ਸਿੱਖ ਨੂੰ ਨਹੀਂ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਹ ਉਗਣ ਤਜ ਗੁਣ ਗ੍ਰਾਹੇ, ਉਹਨਾਂ ਉਗਣਾਂ ਨੂੰ ਛੱਡ ਕੇ ਅਤੇ ਗੁਣਾਂ ਨੂੰ ਗ੍ਰਹਿਣ ਕਰ ਲਓ, ਗੁਣਾਂ ਨੂੰ ਧਾਰਨ ਕਰ ਲਵੋ।
1: ਵਜਨ ਕਰੈ ਬਦਨੇਕ ਕੋ ਪਰੈ ਸਫਲ ਮਮ ਪ੍ਰਾਹੇ,
0: ਅਤੇ ਜੇਕਰ ਵਜਨ ਕਰੈ ਬਦਨੇਕ ਕੋ, ਕਹਿੰਦੇ ਵਜਨ ਹੁੰਦਾ ਤੋਲਣਾ, ਵਜਨ ਕਰਨਾ ਆਪਾਂ ਕਹਿੰਦੇ ਵਜਨ ਕਰ ਲਓ, ਤੋਲ ਲਓ ਜੇ ਨਹੀਂ ਪਤਾ ਲੱਗਦਾ ਵੀ ਕਿੰਨੇ ਦੀ ਹੈ ਬਾਈ ਜਿਹੜੀ ਚੀਜ਼ ਤੋਲ ਕੇ ਦਿੱਤੀ ਜਾਂਦੀ। ਵਜਨ ਕਰੈ ਤੋਲ ਲਵੇ ਬਦਨੇਕ ਕੋ, ਵਧੀਆਂ ਅਤੇ ਨੇਕੀਆਂ ਨੂੰ ਖਾਲਸਾ ਜੀ ਤੋਲ ਲਵੋ, ਜਿਹੜੀਆਂ ਮੈਂ ਕਹੀਆਂ ਨੇ ਠੀਕ ਹੈਗੀਆਂ ਕਿ ਨਹੀਂ ਹੈ, ਵਜਨ ਕਰ ਲਓ ਤੋਲ ਲਓ। ਜਿਹੜਾ ਬੰਦਾ ਵਧੀਆਂ ਅਤੇ ਨੇਕੀਆਂ ਨੂੰ ਤੋਲ ਲਵੇ, ਪਰਾਂ ਸਫਲ ਮੰਤਰ, ਜੇ ਤੁਸੀਂ ਤੋਲ ਲਵੋਗੇ ਵਿਚਾਰ ਕਰ ਲਵੋਗੇ ਤਾਂ ਮੇਰਾ ਲਿਖਿਆ ਹੋਇਆ ਕਿਹਾ ਹੋਇਆ ਸਫਲਾ ਹੋ ਜਾਵੇਗਾ, ਇਹ ਅਖੀਰਲਾ ਚੈਪਟਰ ਜਿਹੜਾ ਵਾ ਇਹ ਸਫਲਾ ਹੋ ਜਾਵੇਗਾ।
1: ਰਜਨ ਜਾਗ ਬੜ ਮਜਨ ਕਰ ਭਜਨ ਜਜਨ ਗੁਰ ਗ੍ਰੰਥ,
0: ਸੋ ਉਹ ਇਹ ਗੁਣ ਨੇ ਹੁਣ ਗੁਣ ਦੱਸਦੇ ਨੇ ਕਿ ਜਿਵੇਂ ਪਹਿਲੇ ਸਿੰਘ ਸਨ ਰਜਨ ਜਾਗ ਬੜ, ਵੱਡੀ ਰਾਤ ਰਹਿੰਦੀ ਤੋਂ ਜਾਗਦੇ ਸੀ, ਰਜਨੀ ਰਾਤ, ਰਜਨ ਜਾਗ ਬੜ ਵੱਡੀ ਰਾਤ ਰਹਿੰਦੀ ਤੋਂ ਜਾਗਦੇ ਸੀ, ਸਵਾ ਪੈਰ ਰਾਤ ਰਹਿੰਦੀ ਤੋਂ ਮੱਜਨ ਕਰ ਇਸ਼ਨਾਨ ਕਰਦੇ ਸੀ ਭਜਨ ਜਜਨ ਗੁਰ ਗ੍ਰੰਥ, ਭਜਨ ਕਰਦੇ ਸੀ ਸਿਮਰਨ ਬੈਠ ਕੇ ਚੌਂਕੜਾ ਮਾਰ ਕੇ, ਅਤੇ ਫਿਰ ਦਿਨ ਚੜ੍ਹੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇ ਧਰਮਸਾਲ ਵਿੱਚ ਜਾ ਕੇ ਮੱਥਾ ਟੇਕਦੇ ਸੀ, ਪ੍ਰਕਰਮਾ ਕਰਦੇ ਸੀ, ਪੂਜਾ ਕਰਦੇ ਸਨ।
1: ਸਜਨ ਸਜਨ ਪਵ ਗਜਨ ਜਿਮ ਲਜਨ ਤਜਨ ਪਰ ਪੰਥ,
0: ਅਤੇ ਇਸ ਤਰ੍ਹਾਂ ਸਜਨ ਸਜਨ ਭਵ ਗਜਨ ਜਿਮ, ਉਹ ਸੱਜਣ ਸੱਜਣ ਹੁੰਦੇ ਸੀ, ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ ਇਤਫਾਕ, ਅਤੇ ਸੱਜਣਾਂ ਦੀ ਨਿਆਈ ਸੱਜਦੇ ਸੀ ਭਵ ਗਜਨ ਜਿਮ, ਜਿਮ ਵੱਡੇ ਹਾਥੀ ਹੁੰਦੇ ਆ ਸ਼ਿਗਾਰੇ ਹੋਏ, ਇਉਂ ਸਿੰਘ ਬਲਵਾਨ ਹੁੰਦੇ ਸੀ ਉਹ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ, ਲਜਨ ਤਜਨ ਪਰ ਪੰਥ, ਅਤੇ ਸੋ ਆਪਣੇ ਰਸਤੇ ਦੀ ਲੱਜਾ ਲੱਜਾ ਜਿਨ੍ਹਾਂ ਤੋਂ ਆਉਂਦੀ ਹੈ ਉਹਨਾਂ ਕਰਮਾਂ ਨੂੰ ਛੱਡ ਦਿੰਦੇ ਸੀ, ਐਸੀ ਹੁੰਦੀ ਸੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਮਹਾਂਪੁਰਖਾਂ ਨੂੰ ਸਵਾਲ ਕੀਤਾ ਸੀ ਕਿ ਮਹਾਂਪੁਰਸ਼ੋ ਤੁਸੀਂ ਤਤਬੇ ਅਤੇ ਬ੍ਰਹਮ ਗਿਆਨੀ ਹੋ ਅਤੇ ਖਾਲਸਾ ਰਾਜ ਕਦੋਂ ਕਹੂਗਾ ਸਾਰੇ ਖਾਲਸਾ ਰਾਜ? ਉਹਨਾਂ ਕਿਹਾ ਸੀ ਭਾਈ ਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਬਹੁਤ ਦਿਆਲੂ ਨੇ, ਉਹ ਤਾਂ ਅੱਜ ਰਾਜ ਦੇਣ ਨੂੰ ਤਿਆਰ ਆ ਸਿੱਖਾਂ ਨੂੰ, ਸਿੱਖ ਲੈਣ ਵਾਲੇ ਤਾਂ ਬਣ। ਕਹਿੰਦੇ ਕਿਵੇਂ? ਕਹਿੰਦੇ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ, ਅਸੀਂ ਕੋਈ ਅਗੰਮੀ ਵਚਨ ਨਹੀਂ ਕਰਦੇ ਵੀ ਕਦੋਂ ਆਊਗਾ, ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਵੀ ਸਾਰੇ ਸਿੱਖ ਉੱਠ ਕੇ ਪੰਜਾਬ ਦੇ ਸਵਾ ਪੈ ਰਾਤ ਰਹਿੰਦੀ ਤੋਂ ਖੂਹਾਂ ਦੇ ਉੱਪਰ ਜਿੱਦੇ ਡੋਲ ਖੜਕਣ ਲੱਗ ਪਏ ਨਾ, ਨਹਾਉਣ ਲੱਗ ਪਏ, ਸਵਾ ਪੈ ਰਾਤ ਨਹੀਂ ਸੀ ਖੂਹਾਂ 'ਤੇ ਉਦੋਂ ਨਹਾਉਂਦੇ ਸੀ ਲੋਕ, ਜਿੱਦਾਂ ਸਾਰੇ ਜਾ ਕੇ ਖੂਹਾਂ 'ਤੇ ਇਸ਼ਨਾਨ ਕਰਕੇ ਅਤੇ ਘਰ ਵਿੱਚ ਚੌਂਕੜਾ ਮਾਰ ਕੇ ਸਿਮਰਨ ਕਰਨ, ਉਦੋਂ ਹੀ ਰਾਜ ਆ, ਇਹ ਵਚਨ ਕੀਤਾ ਹੈ, ਇਹ ਗਿਆਨੀ ਜੀ ਕਹਿ ਰਹੇ ਨੇ। ਕਹਿੰਦੇ ਵੀ ਇਹ ਗੁਣ ਧਾਰਨ ਕਰ ਲਓ ਜਿਹੜੇ ਛੱਡ ਦਿੱਤੇ ਨੇ, ਫਿਰ ਕੀ ਆ ਜੇ ਰਾਜ ਆ ਗਿਆ ਅੰਗਰੇਜ਼ੀ ਮਾਇਆ ਆ ਗਈ ਆ ਤਾਂ ਚਾਰ ਛਿੱਲੜ ਆ ਗਏ ਨੇ, ਸਿੱਖੀ ਕਿਉਂ ਛੱਡੀ ਹੈ? ਅਖੀਰ 'ਤੇ ਇਹ ਕਹਿ ਰਹੇ ਨੇ ਗਿਆਨੀ ਗਿਆਨ ਸਿੰਘ ਜੀ, ਨਸੀਹਤਾਂ ਦੇ ਰਹੇ ਨੇ। ਸੋ ਸਾਧ ਸੰਗਤ ਜੀ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਆ, ਉਹ ਸਤਿਕਾਰਯੋਗ ਰਾਗੀ ਜਥੇ ਪਾਸ ਸ਼ਬਦ ਕੀਰਤਨ ਨਾਲ ਰਹਿੰਦਾ ਸਮਾਂ ਜੁੜ ਕੇ ਹੋਰ ਵੀ ਲਾਹੇ ਪ੍ਰਾਪਤ ਕਰੀਏ ਜੀ।
1: ਰਜਨ ਜਾਗ ਬੜ ਮਜਨ ਕਰ ਭਜਨ ਜਜਨ ਗੁਰ ਗ੍ਰੰਥ ਸਜਨ ਸਜਨ ਭਵ ਗਜਨ ਜਿਮ ਲਜਨ ਤਜਨ ਪਰ ਪੰਥ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you.

जिस भावे सोई हो, खिन में था उठा पुनः

commitment.

ਸਿਫਤ ਖਸਮੰਦੀ ਨੂਰ ਅਰਸਾਹੋਂ ਕੁਰਸਾਹੋਂ ਚੱਟੀਆ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸਿਮਰ ਪਵਾਰੇ, ਚੌਕ ਚੌਗੇ ਮਾਰੇ। ਰਾਮ ਨਾਮ ਮਨ ਲਾਗਾ, ਜਮ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾਂ ਕੀ ਸੇਵਨ ਬਿਰਫੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਸਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਮਾਰਾ ਰਾਮਕਾਰ, ਦੁੱਖ ਲੱਗਾ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟੈ, ਨਿਕ ਨ ਜਾਈ ਅਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਤੀਰਤਾਖੀ ਐ। ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੋਹਿਲਾ। ਸਿਵਰੇ ਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਾਨਾ। ਸੱਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹੱਲਾ ਪਹਿਲਾ।

ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰ ਫੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰ ਅੰਧ ਲੋ ਬਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਪਾਰੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੇ ਜੋ ਜੋ ਚੱਲ ਹੈ ਚੁੱਭੈ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟ ਦਿਨ ਸੁਰਾਇਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣ ਪਾਲਾ ਖੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ।

ਰਹਿ ਸੋ ਘਰ ਲੈ ਜਾ। ਏ ਗੁਰਮੁਖ ਨਾਦ ਅੰਗ ਗੁਰਮੁਖ ਵੇਦ ਅੰਗ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਏ ਕਰੀ ਜੇ ਤੀ ਸੇਠਿ ਉਪਾਈ ਵੇਖਾਂ ਮਿਣ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ। ਚੰਗਾ ਨਾ ਵਰਖਾਏ ਕਹਿ ਜਸ ਕੀਰ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ।

ਸੰਸਾਰ ਅਸੰਖ ਜਪ ਸੰਘ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ

ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਰਮਾਓ ਸਤ ਸੁਆਨ ਸਦਾ ਮਨਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਓ

ਹਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿਤੀਆਂ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਜਿਸ ਨੂੰ ਬਖਸੇ ਸਿਫ

ਘਰ ਕਿਹਾ ਜਿਤਬੇ ਸਰਬ ਸਮਾ ਲੇਵਾ ਜੇ ਨਾਦ ਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੇ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੋਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ।

ਪਰ ਤਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇ

Ой, кара, ой, кара.

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Good.

Guru.

ਕੁਦਰਤ ਸਾਜੀਐ ਕ੍ਰਸ਼ਨ ਜਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵ ਕਿਰਪਸਾਉ ਤੂੰ ਜਾਣੋ ਏ ਸਭ ਸਹਿਜ ਰਸ ਜਿੰਦ ਕਵਾਓ ਕ੍ਰਿਆਸਨ ਡਿਠੋ ਚਾਓ ਕ੍ਰਿਆਸਨ ਡਿਠੋ ਚਾਓ।

ਗੁਰੂ ਨਾਨਕ ਜੀ ਉਪਾਏ ਕਾ ਲਿਖਣਾ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢ ਜਿਦ ਮਾਲਿਆ ਥਾਉਣ ਪਾਨ ਕੂੜਿਆ ਮੋਹ ਕਾਲਾ ਦੋਜਕ ਚਾਲਿਆ

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਬੇਦ ਪ੍ਰਾਣਕ ਤੇ ਬੰਗ ਕੁਦਰਤ ਸਰਬ ਵਿਚਾਰ।

ਪਹਿ ਵਿੱਚ ਪੌਣ ਵੈਸ ਦਵਾ ਪਹਿ ਵਿੱਚ ਲੈ ਲਖ ਦਰੀਆ ਪਹਿ ਵਿੱਚ ਅਗਨ ਕਟੈ ਬੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਤਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ

ਫੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਮਿੱਟੀ ਮੁਸਲਮਾਨ ਕੇ ਪੇੜੇ ਪੇ ਘੁਮਿਆਰ, ਘੜ ਪੰਡ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ, ਚੜ ਚੜ ਪਵੇ ਅੰਗਿਆਰ।

ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀ ਜਾਂ ਸੱਚ ਤੇਰੇ ਪਿਆਰ ਨਾ ਸੁਣਨ ਰਹੱਸੀਆ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀ ਜਾਂ ਜੁਗਤ ਜਾਣਨ ਜੀ ਉਹ ਧਰਤ ਪਾਇਆ ਸਾਧਕ ਵਿੱਚ ਦੇ

ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੁਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਾਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣ ਭਇਓ ਨਾਨਕ ਤਾ ਕਾ ਦਾਸ ਹੈ ਸੋ ਨਿਰੰਜਨ ਦਿਓ ਮਹਲਾ ਦੂਜਾ।

ਸਭ ਕੈ ਸਤੰਬ ਸਵਾਮੀ ਸੱਚ ਮੈਂ ਅੱਛਾ ਸਾਚਰੇ ਸਭ ਕੋ ਸਤ ਸਮਾਵੇ ਕਰੇ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲੈ ਪ੍ਰਾਚਿਤ ਜਾਏ ਨਾਨਕ ਤਾ ਮੁਕੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾ ਬਲਕਾਨ

ਕੂੜ ਅੱਖੀ ਸੁਤਕ ਵੇਖਣਾ ਪਰ ਤ੍ਰੈ ਪਰ ਤਨ ਰੂਪ ਕੰਨੀ ਸੁਤ ਕਨ ਪਹਿਲਾ ਤਵਾਰਿ ਖਾਏ ਨਾਨਕ ਕੰਸਾ ਆਦਮੀ ਬਧੇ ਜਾਂ ਪੁਰ ਜਾਏ।

सगल गुणां के दाते स्वामी बिनो सुनहो एक दीना।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਜੋ ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ, ਸੋ ਧਰਮ ਸਪਤਨੀ ਅੰਮ੍ਰਿਤ ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਬਰਸੀ ਦੇ ਸੰਬੰਧ ਵਿੱਚ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਹਨ, ਜਿਨ੍ਹਾਂ ਦੇ ਇਸ ਵੇਲੇ ਭੋਗ ਸ਼ੁਰੂ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਜਿਨ੍ਹਾਂ ਸੰਗਤਾਂ ਕੋਲ ਟਾਈਮ ਹੈ ਉਹ ਦਰਬਾਰ ਹਾਲ ਵਿੱਚ ਇਸੇ ਤਰ੍ਹਾਂ ਸਜੇ ਰਹਿਣਾ, ਭੋਗ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਕੀ ਫਤਿਹ। ਜਿਸ ਪਾਸ ਬੈਠਿਆ ਸੋਹੀ ਹੈ,

ਸੰਧੂਰ ਸੁਹਾਈ ਸਰਸ ਹੀਰੀ ਲੈ ਭਰ ਜਾਓ ਸੰਗ ਲਾਈ ਪੰਚੋਂ ਅਰਜਾ ਸੁਰਮਾਨੰਦ ਭਾਸ ਕਰ ਆਈ ਚੰਦਰ ਬਿਮਗ ਮੰਗਲਨ ਸੁਹਾਏ ਸਰਸ ਬਾਨ ਓ ਅਹ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ

ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਉਂ ਸਚਿਆਰਾ ਹੋਇਆ ਕਿਉਂ ਕੂੜੈ ਤੁੱਟੈ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀ ਹੁਕਮੀ ਸਦਾ ਪੁਆਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਹੋ ਮੈਂ ਕਹਿ ਨਾ ਕੋਏ

ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤ ਆਰ ਫੇਰ ਕੇ ਅੱਗੇ ਰੱਖੀਐ ਜਿਤ ਸਹਿ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ

ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁੱਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਤਨ ਨਾ ਜਾਈ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਣ ਭਾਣੇ ਕੇ ਨਾਏ ਕਰੀ ਜੇ ਤੀਸਰ ਟੋਪਾਈ ਵੇਖਾਵਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋ ਨ ਸਕੈ ਅਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਖ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅੜਸੜ ਕਾ ਸਨਾਨ ਸੁਣਿਆ ਪੜ ਪੜ ਭਾਵੇਂ ਮਾਨ ਸੁਣਿਆ ਲਾਗੈ ਸਾਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣੇ ਸਰਾਂ ਗੁਣਾ ਕੇ ਗਾ ਸੁਣੇ ਸਿੱਖ ਪੀਤ ਭਾਰਤ ਸਾ ਸੁਣੇ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਇਆ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀਰ ਕਹੀ ਨਾ ਜਾਏ ਜੇ ਕੋ ਕਹਿ ਪੁਛਿਆ ਪਛਤਾਏ ਕਾਗਦ ਗੁਣਾ ਲਿਖਣ ਹਾਰ ਮੰਨੇ ਕਾਬੈ ਕਰਮ ਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਸੋ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਾਰੈ ਤਾਰੈ ਗੁਰਸਿੱਖ ਮੰਨੈ ਨਾਨਕ ਭਵਨ ਪੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰ ਗਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸਮਾਰ ਤੌਲ ਧਰਮ ਦਇਆ ਕਪੂਰ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੂਜੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਪਹਾੜ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੂਲ ਵਿਲਾਹਿਤ

ਸਰਕਾਰ ਭਰਿਆ ਹੱਥ ਪੈਰ ਤੰਦੇ ਪਾਣੀ ਧੋਤਾ ਉਤਰ ਸਕੇ ਮੂਤ ਭਲੀ ਤੀ ਕੱਪੜ ਹੋਏ ਦੇ ਸਾਬੁਣ ਲਈ ਆ ਤੋਹੇ ਭਰੀਆ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਕੜਨਾ ਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣੇ ਮਨੇ ਮਨ ਕੀਤਾ ਪਾਓ ਅੰਤਰਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਈ ਕੋਈ ਵਿਣ ਗੁਣ ਕੀਤੇ ਭੁਗਤ ਨਾ ਆਏ ਸਵਸਥਾਤ ਬਾਣੀ ਮਰਮਾਓ ਸਤ ਸੁਹਣ ਸਦਾ ਮਨ ਚਾਓ ਕੌਣ ਸੁਵੇਲਾ ਵਕਤ ਕੌਣ ਕੌਣ ਤਿਤ ਕੌਣ ਵਾਰ ਕੌਣ ਸੁਰੂਤੀ ਮਾ ਕੌਣ ਜਿਥੋ ਆਕਾਰ ਵੇਲ ਨਾ ਪਾਈ ਪਣਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਤਿਤਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ ਜਾਂ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਉਂ ਕਰ ਆਖਾਂ ਕਿਉਂ ਸਲਾਈ ਕਿਉਰਣੀ ਕਿਉਂ ਜਾਣਾ ਨਾਨਕੇ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਏ ਵੱਡੀ ਨਾਈ ਕੀਤਾ ਜਾਂ ਕਹੋ ਐ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖੇ ਆਗਾਸ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਣਕ ਵਾਤ ਸਹਿ ਸਟਾਰਾ ਕਣਕ ਤੇ ਬਾਂ ਅਸਲੋ ਇੱਕ ਤਾਤ ਲੇਖਾ ਤੈ ਲਿਖਿਆ ਲੇਖਿਆ ਵਿਨਾਸ ਨਾਨਕ ਵੱਡਾ ਆਖੀਆਂ ਪੇ ਜਾਣੇ ਆਪ ਸਲਾਏ ਸਲਾਏ ਤਿਸਰਤ ਨਾ ਪਾਈਆਂ ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨਾ ਜਾਣੀਆਂ ਸਮੁੰਦਰ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵ ਨਹੀਂ ਜੇ ਤਸਮੋਨ ਨਾ ਵਿਸਰਿਆ ਅੰਤਰਾ ਸਿਫਤੀ ਕਹਿਣ ਨਾ ਅੰਤ ਅੰਤਰਾ ਕਰਨਾ ਦੇਣ ਨਾ ਅੰਤ ਅੰਤਰਾ ਵੇਖਣ ਸੁਣ ਨਾ ਅੰਤ ਅੰਤਰਾ ਜਾਪਿਆ ਕਹਿ ਮਨ ਮੰਤ ਅੰਤਰਾ ਜਾਪਿਆ ਕੀਤਾ ਆਕਾਰ ਅੰਤਰਾ ਜਾਪਿਆ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤਰਾ ਜਾਣਾ ਕੋਈ ਬਹੁਤਾ ਕਈਆਂ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚਾ ਉੱਪਰ ਉੱਚਾ ਨਾ ਹੋਏ ਵੱਡੀ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਿਆ ਜੋ ਦੁਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਤੁ ਟੈਵੇਂ ਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾ ਹੀ ਖਾ ਹੈ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਪੇਦਾ ਤੇਰੀ ਦਾ ਧਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਖੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤਿਆ ਮੁਕਾਏ ਆਪੇ ਜਾਣੇ ਆਪੇ ਦੇ ਅੱਕ ਸੇ ਬਿਕੇ ਕੇ ਜਿਸਨੂੰ ਬਖਸ਼ਾ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸਾ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲਾ ਕਹਿ ਨਾ ਜਾਏ ਆਖ ਆਖਰੇ ਲਿਮਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰਨਾ ਮੁਣ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਆ ਸੋ ਘਰ ਕਿਆ ਚਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਕਾ ਕਿਤੇ ਵਾਵਣ ਹਾਰੇ ਕਿਤੇ ਰਾਖ ਪਰੇ ਸੁੰਕਈਨ ਕਿਤੇ ਗਾਵਣ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਗ ਜਾਣੇ ਹਲੇਲਕ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਨਸਣ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਪੰਡਿਤ ਬਣ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾਂ ਵਿੱਚ ਪਿਆਲੇ ਗਾਵਣ ਤੈਨੂੰ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਾਂ ਬਲਸੂਰਾ ਗਾਵੇ ਕਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੂੰ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੂੰ ਗਾਵੇ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਨ ਜਸੀ ਰਚਨ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਏ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸੰ ਸਰਮ ਸਰਮ ਪਚੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਵਾਰੀ ਕੈਨ ਜੁਗ ਤੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਤਸੈ ਆਦੇਸ਼ ਆਦਨੀ ਲਨਾਦ ਨਾਥ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜੇ ਨਾਦ ਆਪ ਨਾਥ ਨਾਥੀ ਸਬਜਾ ਕੀ ਦੇਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੈ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏ ਕੋਵੇਸ ਏਕਮ ਆਏ ਜੁਗਤਿ ਵਿਆਏ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ
ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਕੋਵੇਸ ਆਸਣ ਲੋਇਲ ਭੰਡਾਰ ਜੋ ਕਿਛ ਪਾਇ ਸੋ ਵੇਖਾ ਵਾਰ ਕਰ ਕਰ ਵੇਖਾ ਸੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਕੋਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲਖਵੀਸ ਲੱਖ ਲਗੇੜਾ ਆਖੀ ਹੈ ਏਕ ਨਾ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆਂ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਆਂ ਕੂੜੀ ਕੂੜਾ ਠੀਸ ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਣ ਦੇਣਾ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟਿਆ ਸੰਸਾਰ ਜੇ ਸਾਥ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਏ ਉੱਥੇ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਖੜੀਆਂ ਰੂਪ ਰੰਗ ਕੇਵੇਂ ਕੀਤੀਆਂ ਕਰੂੰ ਭੂਮੀ ਮੇਰ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਨ ਨਰਿੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੁੱਛੇ ਪੁਛਤਾਏ ਤਿੱਥੇ ਘੜੀਆ ਸੁਰਤ ਮਤ ਮਨ ਬੁੱਧ ਤਿੱਥੇ ਘੜੀਆ ਸੁਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੋਰ ਤੇ ਮੈਂ ਨਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਮਰਨ ਠੱਗੇ ਜਾਏ ਜਿਨ ਕੇ ਰਾਮ ਸਮਨ ਮਾਏ ਤਿੱਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਮਨ ਸੋਏ ਸੱਚ ਖੰਡ ਮਸਾਦਨਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮਲਵਰ ਪੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਆਕਾਰ ਜਿਵ ਜਿ ਹੁਕਮ ਤਵੈ ਤਵਕਾਰ ਵੇਖੈ ਵਿਕਸਿਆ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਰ ਜਤ ਪਹਾਰਾ ਧੀਰ ਜਿਸ ਨਿਆਰ ਐਰਣ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਖੜੀ ਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਆਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਸੁਰਾ ਦੁਦਾਈ ਦਾ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਮਾਚੇ ਧਰਮ ਦੂਰ ਕਰਮੀਆਂ।

ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੁਖਮ ਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸੁਭ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵਿੱਟੋਂ ਦਿਸਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਤਾਰਿਆ ਪੰਚ ਦੂਤ ਤਿਤ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।
1: ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ।

ਹੈ ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵੈ ਧਾਇ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚੇਤਾਮਨ ਕਾ ਸਦਕਾ ਸਰਬ ਸੁੱਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇ ਅਤੇ ਮਹਾਂਵਾਕ ਅਨੁਸਾਰ ਸੱਚੇ ਪਾਤਸ਼ਾਹ ਜੀਓ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਤਿਨ੍ਹਾਂ ਦੀ ਧਰਮ ਸੁਪਤਨੀ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ ਅਤੇ ਸੱਚੇ ਪਾਤਸ਼ਾਹ ਜੀਓ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀਓ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਸੱਚੇ ਪਾਤਸ਼ਾਹ ਜੀਓ ਸੋ ਤਿਨ੍ਹਾਂ ਦੀ ਸਾਲਾਨਾ ਮਿੱਠੀ ਯਾਦ ਬਰਛੀ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸਮੋਹੀ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਮਾਤਾਵਾਂ ਭੈਣਾਂ ਬੀਬੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਜਾਪ ਪ੍ਰਗਾਸ਼ ਕਰਵਾਏ ਗਏ ਸਨ
ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਤੋਂ ਮੱਧ ਮੱਧ ਤਵੰਦ ਸੰਪੂਰਨ ਭੋਗ ਪਾਏ ਗਏ ਹਨ। ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਬਾਣੀ ਦੇ ਜਾਪ ਕਰਦੇ ਹਾਂ। ਹੋਈਆਂ ਅੱਖਰ ਲੱਗ ਤੋਂ ਕਵਾਦਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ

ਸੋ ਮਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ। ਪਰਸੋਂ ਰੋਜ਼ ਤੋਂ ਸੰਗਤਾਂ ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਤਨ ਮਨ ਧਨ ਕਰਕੇ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਭੋਗ ਸਮੇਂ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ। ਪਾਵਨ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਦਰਸ਼ਨੀ ਭੇਟਾ ਮਾਇਆ ਹਜ ਪੁਸ਼ਾਕੇ ਅੰਗੀਕਾਰ ਕਰੋ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ, ਸਿੱਖ ਕੌਮ ਵਿੱਚ ਪੂਰਨ ਥਵਾਕ ਏਕਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰੋ। ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ੋ ਜੀ। ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ। ਕਰੀ ਪਾ ਕੁਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਾਂ ਨੂੰ ਕੋ ਹੁਕਮ ਹੈ।

ਜੋ ਲਰਾ ਦੀਨ ਕੇਹੇਤਾ ਪੁਰਜਾ ਪੁਰਜਾ ਕਟ ਮਰਾ ਕਬਹੂ ਨਾ ਛਾਡਾ ਖੇਤਾ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋਂ ਕੁਰਸਾ ਹੋਂ ਝੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਤਨਾਮ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। Thank you.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸਾਹਿਬ ਗੁਰੂ ਸਾਧ ਸਿੰਘ ਜੀਓ, ਆਓ ਫਤਿਹ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਬੱਚਿਆਂ ਦਾ ਜਿਹਨਾਂ ਨੇ ਆਪ ਜੀ ਨੂੰ ਪਾਵਨ ਅੰਮ੍ਰਿਤਮਈ ਬਾਣੀ ਦੇ ਨਾਲ ਜੋੜਿਆ ਹੈ। ਇਹ ਬੱਚੇ ਵੀ ਬੜੇ ਭਾਗਾਂ ਵਾਲੇ ਹਨ ਜਿਹੜੇ ਸ਼ਬਦ ਗਾਇਨ ਕਰਦੇ ਹਨ। ਜਿਹੜੇ ਬੱਚੇ ਨੂੰ ਸਮਾਂ ਮਿਲਦਾ ਹੈ ਸਤਸੰਗਤ ਵਿੱਚ ਬੈਠਣ ਦਾ, ਕੀਰਤਨ ਸਰਵਣ ਕਰਨ ਦਾ, ਉਹ ਵੀ ਵੱਡੇ ਭਾਗਾਂ ਵਾਲੇ ਹਨ। ਗੁਰੂ ਸਾਹਿਬ ਦਾ ਪਾਵਨ ਬਚਨ ਵੀ ਹੈ, ਸਾਧ ਸੰਗ ਹਰ ਕੀਰਤਨ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਜੇ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਉਸ ਪਰਿਪੂਰਨ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਾਂ ਤਾਂ ਨਾਨਕ ਸਾਹਿਬ ਜੀ ਆਖਦੇ ਹਨ ਕਿ ਉਹਨਾਂ ਦੇ ਭਾਗ ਵੱਡੇ ਹਨ, ਉਹ ਵੱਡੇ ਭਾਗਾਂ ਵਾਲੇ ਹਨ ਜਿਹਨਾਂ ਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਹੁੰਦਾ ਹੈ ਗੁਰੂ ਸਾਹਿਬ ਵੱਲੋਂ ਉਹਨਾਂ ਦੀ ਰਹਿਮਤ ਦਾ ਸਦਕਾ। ਤਾਂ ਆਪ ਸਾਰੇ ਹੀ ਬੱਚੇ ਵੱਡੇ ਸਾਰੇ ਵਡਭਾਗੀ ਹਨ ਜਿਹਨਾਂ ਨੂੰ ਇਹ ਸਮਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਅਤੇ ਇਸੇ ਤਰ੍ਹਾਂ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਬੱਚਿਆਂ ਉੱਤੇ ਗੁਰੂ ਸਾਹਿਬ ਆਪਣਾ ਮਿਹਰ ਭਰੇ ਹੱਥ ਰੱਖੀ ਰੱਖਣ, ਇਸੇ ਤਰ੍ਹਾਂ ਗੁਰੂ ਸ਼ਬਦ ਦੇ ਨਾਲ ਇਹ ਜੁੜੇ ਰਹਿਣ। ਜੇ ਕਿਸੇ ਹੋਰ ਬੱਚੇ ਨੇ ਵੀ ਸ਼ਬਦ ਪੜ੍ਹਨਾ ਹੋਵੇ ਜਾਂ ਕਵਿਤਾ ਜਾਂ ਮੂਲ ਮੰਤਰ ਦਾ ਪਾਠ ਜਾਂ ਗੁਰਮੰਤਰ ਦਾ, ਅਸੀਂ ਹਮੇਸ਼ਾ ਬੱਚਿਆਂ ਨੂੰ ਇੰਸਪਾਇਰ ਕਰਦੇ ਹਾਂ ਕਿ ਸਾਨੂੰ ਇੱਕ ਵੀਕ ਪਹਿਲਾਂ ਆਪਣਾ ਨਾਮ ਦੇ ਦਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਡਿਊਟੀ ਲਾ ਸਕੀਏ, ਤੁਸੀਂ ਸ਼ਬਦ ਪੜ੍ਹ ਸਕੋ ਜਾਂ ਕਵਿਤਾ ਪੜ੍ਹਨੀ ਹੈ ਉਹ ਵੀ ਕਰ ਸਕੋ ਤੁਸੀਂ। ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ। ਜੋ ਅਟੈਂਡੈਂਸ ਦੀ ਵਿੰਡੋ ਹੈ, ਇੱਕ ਵਾਰ ਫਿਰ ਆਪ ਜੀ ਨੂੰ ਦੱਸ ਦਵਾਂ ਕਿ 9:40 ਤੋਂ ਲੈ ਕੇ 10:10 ਤੱਕ 30 ਮਿੰਟ ਹਨ। ਉਹਨਾਂ 30 ਮਿੰਟ ਦੇ ਵਿੱਚ ਹੀ ਜੋ ਸਾਡੀ ਓਫੀਸ਼ੀਅਲ ਅਟੈਂਡੈਂਸ ਦਾ ਰੈਕਰਡ ਹੈ ਉਹ ਉਸੇ ਦੌਰਾਨ ਹੀ ਰਹੇਗਾ, 9:40 ਤੋਂ 10:10 ਤੱਕ। ਜਿਵੇਂ ਆਪਾਂ ਹਰ ਸਾਲ ਬੱਚਿਆਂ ਨੂੰ ਇੱਕ ਸ਼ਬਦ ਦਿੰਦੇ ਹਾਂ ਇਕੱਠ ਕਰਨ ਲਈ, ਤਾਂ ਇਸ ਸਾਲ ਜੋ ਸ਼ਬਦ ਹੈ ਕਰ ਇਸ਼ਨਾਨ ਸਿਮਰ ਪ੍ਰਵਾਪਨਾ ਮਨ ਤਨ ਪਏ ਰੋਗਾ, ਇਸ ਪਿਛਲੇ ਵੀਕ ਬੱਚਿਆਂ ਨੂੰ ਵੰਡੇ ਸਨ। ਤਾਂ ਮਾਪਿਆਂ ਨੂੰ ਬੇਨਤੀ ਹੈ ਕਿ ਬਾਣੀ ਦਾ ਸਤਿਕਾਰ ਕਰਦੇ ਹੋ ਉਹਨੂੰ ਪੂਰੇ ਸਤਿਕਾਰ ਦੇ ਨਾਲ ਆਪ ਜੀ ਨੇ ਰੱਖਣਾ ਹੈ, ਜਾਂ ਬੱਚਿਆਂ ਦੇ ਰੂਮ ਦੇ ਵਿੱਚ ਆਪ ਹੈਂਗ ਕਰ ਸਕਦੇ ਹੋ ਅਤੇ ਰੋਜ਼ ਆਪ ਜੀ ਬੱਚਿਆਂ ਨੂੰ ਪੜ੍ਹ ਕੇ ਕੋਸ਼ਿਸ਼ ਕਰਨੀ ਹੈ ਕਿ ਬੱਚਿਆਂ ਨੂੰ ਉਹ ਕੰਠ ਕਰਵਾਓ ਉਹ ਸ਼ਬਦ, ਤਾਂ ਕਿ ਉਹਨੂੰ 1 ਸਾਲ ਦੇ ਵਿੱਚ ਇਹ ਸ਼ਬਦ ਸਾਰਾ ਕੰਠ ਹੋ ਜਾਏ। ਅਤੇ ਆਪ ਜੀ ਨੇ ਇਹ ਵੀ ਕਿਰਪਾ ਕਰਨੀ। ਨਾਲ ਦੀ ਨਾਲ ਆਪਾਂ ਹਰ ਮਹੀਨੇ ਜੋ ਪਹਿਲਾ ਹਫ਼ਤਾ ਹੁੰਦਾ ਹੈ ਉਦੋਂ ਆਪਾਂ ਬੱਚਿਆਂ ਦੇ ਜਨਮ ਦਿਨ ਦੀ ਅਰਦਾਸ ਕਰਦੇ ਹਾਂ ਜਿਨ੍ਹਾਂ ਦਾ ਜਨਮ ਪਿਛਲੇ ਮਹੀਨੇ ਹੋਇਆ ਹੁੰਦਾ ਹੈ। ਤਾਂ ਹਰ ਆਪਾਂ ਜੋ ਅੱਜ ਪਹਿਲਾ ਹਫ਼ਤਾ ਹੈ ਸਪਤੰਬਰ ਦਾ, ਤਾਂ ਆਪਣੀ ਸਕੂਲ ਦੀ ਸ਼ੁਰੂਆਤ ਅਗਸਤ ਵਿੱਚ ਹੋਈ ਸੀ, ਜੁਲਾਈ ਛੁੱਟੀਆਂ ਸਨ। ਤਾਂ ਇਸ ਵਾਰ ਜਿਨ੍ਹਾਂ ਬੱਚਿਆਂ ਦਾ ਜਨਮ ਜੁਲਾਈ ਅਤੇ ਅਗਸਤ ਵਿੱਚ ਹੈ ਅੱਜ ਆਪਾਂ ਉਹਨਾਂ ਦੀ ਅਰਦਾਸ ਕਰਾਂਗੇ। ਇਹਦਾ ਪਰਪਜ਼ ਇਹੀ ਹੈ ਕਿ ਬੱਚਿਆਂ ਨੂੰ ਅਰਦਾਸ ਵਿੱਚ ਖੜ੍ਹਨ ਦਾ ਸਮਾਂ ਮਿਲੇ, ਉਹਨਾਂ ਨੂੰ ਆਦਤ ਪਵੇ ਕਿ ਅਸੀਂ ਜੋ ਵੀ ਗੁਰੂ ਸਾਹਿਬ ਕੋਲ ਮੰਗਣਾ ਹੈ ਹੋਰ ਬਾਹਰ ਨਹੀਂ ਜਾਣਾ, ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਾਂ ਹੱਥ ਜੋੜਨੇ ਹੈ। ਸਰਵ ਕਲਾ ਸਮਰੱਥ ਨੇ ਗੁਰੂ ਸਾਹਿਬ, ਅਤੇ ਜੋ ਵੀ ਇਸ ਮੰਗਣਾ ਹੈ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗਣਾ ਹੈ ਅਤੇ ਇਹਨਾਂ ਅੱਗੇ ਹੀ ਅਰਦਾਸ ਕਰਨੀ ਹੈ, ਹੋਰ ਕਿਸੇ ਅੱਗੇ ਆਪਾਂ ਅਰਦਾਸ ਨਹੀਂ ਕਰਨੀ। ਇਹ ਆਪਾਂ ਬੱਚਿਆਂ ਨੂੰ ਸੁਨੇਹਾ ਦੇਣਾ ਹੈ। ਤਾਂ ਜਿਹਨਾਂ ਬੱਚਿਆਂ ਦਾ ਜੁਲਾਈ ਦੇ ਮਹੀਨੇ ਦਾ ਜਨਮ ਹੈ ਉਹਨਾਂ ਦਾ ਮੈਂ ਨਾਂ ਲਵਾਂਗਾ, ਅਤੇ ਉਹਨੂੰ ਬੇਨਤੀ ਹੈ ਕਿ ਇੱਥੇ ਖੜ੍ਹੇ ਹੋ ਗਏ, ਪਿੱਛੇ ਆ ਕੇ ਭਾਈ ਸਾਹਿਬ ਬੱਚੀ ਅਰਦਾਸ ਕਰੇਗੀ ਅਤੇ ਬੱਚੇ ਪਿੱਛੇ ਹੱਥ ਜੋੜ ਕੇ ਖੜ੍ਹੇ ਹੋਣਗੇ, ਅਤੇ ਜਿਹਨਾਂ ਦਾ ਮੈਂ ਨਾਮ ਲਵਾਂਗਾ ਉਹ ਆ ਕੇ ਇੱਥੇ ਖੜ੍ਹੇ ਹੋ ਜਾਣ। ਅਲੀਆ ਕੌਰ ਹੰਸ, ਜਿਹਨਾਂ ਦਾ ਜੁਲਾਈ ਦੇ ਮਹੀਨੇ ਸੀਗਾ, ਅੰਮ੍ਰਿਤ ਕੌਰ ਗਿੱਲ, ਆਰੀਆ ਆਲੂਵਾਲੀਆ, ਅਸੀਸ ਕੌਰ ਸਿੱਧੂ, ਅਵਨੀਤ ਕੌਰ ਬੜਿੰਗ, ਅਵਿਰਾਸ਼ ਸਿੰਘ ਤੁਰਾ, ਬੈਂਜਮਿਨ ਈ ਸਿੰਘ, ਭਗਵਾਨ ਸਿੰਘ ਹੋਠੀ, ਏਕਮਵੀਰ ਰਾਏ, ਜਾਗਰੂਪ ਕੌਰ, ਜਪਨੂਰ ਕੌਰ ਕਾਲੋਂ, ਮਹਿਤਾਬ ਕੌਰ, ਨਵਲੀਨ ਕੌਰ, ਨਿਰਬਾਣੀ ਕੌਰ, ਰਹਿਮਤ ਕੌਰ ਫਰਵਾਹ, ਸੁਖਮੀਤ ਕੌਰ ਅਤੇ ਸੁਖਨੂਰ ਕੌਰ। ਅਤੇ ਜਿਹਨਾਂ ਦਾ ਅਗਸਤ ਮਹੀਨੇ ਹੈ ਉਹਨਾਂ ਦੇ ਨਾਮ ਇਸ ਤਰ੍ਹਾਂ ਹਨ, ਅੰਬਰ ਥਿੰਦ, ਅੰਮ੍ਰਿਤ ਸੈਨ ਕੌਰ, ਬਲਰਾਜ ਸਿੰਘ ਬੋਪਾ ਰਾਏ, ਦਿਆ ਸਿੰਘ, ਏਕਮਨ ਸਿੰਘ ਕੰਗ, ਇਨਾਇਤ ਕੌਰ ਸਹੋਤਾ, ਇਸ਼ਮੀਤ ਕੌਰ ਬਰਾੜ, ਜਸਲੀਨ ਕੌਰ, ਕਾਇਨਾਤ ਆਹਲੂਵਾਲੀਆ, ਪਵਿੱਤ ਸਿੰਘ, ਦੋ ਪਵਿੱਤ ਸਿੰਘ ਨੇ, ਪਵਿੱਤ ਸਿੰਘ ਸਨ ਆਫ ਅੰਮ੍ਰਿਤਪਾਲ ਸਿੰਘ ਅਤੇ ਦੂਸਰੇ ਪਵਿੱਤ ਸਿੰਘ ਸਨ ਆਫ ਸੰਦੀਪ ਸਿੰਘ, ਰਣਵੀਰ ਵਿਰਕ, ਸੀਰਤ ਕੌਰ, ਸਹਿਜਲੀਨ ਕੌਰ, ਸ਼ਾਨ ਸਿੰਘ ਥਿੰਤ, ਤੇਗ ਸਿੰਘ ਅਤੇ ਜ਼ੋਰਾਵਰ ਸਿੰਘ ਪੁਰੀ। ਤਾਂ ਜਿਹੜੇ ਬੱਚੇ ਹਾਜ਼ਰ ਹਨ ਉਹ ਬੱਚੀ ਪ੍ਰਮਨੀ ਕੌਰ ਅਰਦਾਸ ਕਰੇਗੀ ਅਤੇ ਪਿੱਛੇ ਖੜ੍ਹੇ ਹੋ ਜਾਣ ਅਤੇ ਆਪਾਂ ਹੁਣ ਸਾਰੇ ਅਰਦਾਸ ਸ਼ਾਮਿਲ ਹੁੰਦੇ ਹਾਂ ਜੀ। ਅਤੇ ਉਹਦੇ

ਪ੍ਰਿਥਮੇ ਸਰਬਤ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲੈ ਤਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌਨਿਦ ਆਵੈ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰ ਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈ

0: ਮਤ ਉੱਚੀ ਮਤ ਪਦ ਦਾ ਰਾਖਾ ਆਪ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਜਿਹੜੇ ਗੁਰਦੁਆਰਿਆਂ ਗੁਰਤਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਹੇ ਕਾਲ ਪੁਰਖ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਅੱਗੇ ਗੁਰਮਤਿ ਖਾਲਸਾ ਸਕੂਲ ਰੈਂਟਨ ਦੇ ਬੱਚਿਆਂ ਦੀ ਜਨਮ ਦਿਨ ਦੀ ਅਰਦਾਸ ਬੇਨਤੀ ਹੈ ਜਿਨ੍ਹਾਂ ਬੱਚਿਆਂ ਦਾ ਜਨਮ ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਹੋਇਆ ਹੈ ਨਾਮ ਆਪ ਜਾਣੀ ਜਾਣ ਹੋ ਉਹਨਾਂ ਬੱਚਿਆਂ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ ਦੁਨਿਆਵੀ ਅਤੇ ਗੁਰਮਤਿ ਦੀ ਵਿੱਦਿਆ ਦਾ ਧਾਰਨੀ ਬਣਾਉਣਾ ਜੀਓ ਸਾਰੇ ਬੱਚਿਆਂ ਮਾਪਿਆਂ ਅਤੇ ਸਰਬੱਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ ਹੋਈਆਂ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵ ਦੇ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰਚਿਆ ਕਰੇ ਬੋਲੇ ਸੋ ਨਿਹਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚੀ ਪ੍ਰਮਾਣਿਕ ਕੌਰ ਦਾ ਜਿਨ੍ਹਾਂ ਨੇ ਅਰਦਾਸ ਕੀਤੀ ਹੈ ਸਤਿਗੁਰੂ ਇਹਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਇਸੇ ਤਰ੍ਹਾਂ ਸੇਵਾ ਕਰ ਨਿਭਾਉਂਦੇ ਰਹਿਣ ਆਪਾਂ ਨੈਕਸਟ ਵੀਕ ਤੋਂ ਜਦੋਂ ਵੀ ਸਮਾਂ ਲੱਗਿਆ ਕਰੇਗਾ ਜਿਵੇਂ ਆਪਾਂ ਪਿਛਲੇ ਸਾਲ ਵੀ ਟਾਈਮ ਟੂ ਟਾਈਮ ਪ੍ਰੈਜੈਂਟੇਸ਼ਨ ਡਿਫਰੈਂਟ ਟੋਪਿਕ 'ਤੇ ਦਿੰਦੇ ਸੀਗੇ ਗੁਰਪੁਰਬ 'ਤੇ ਜਾਂ ਹੋਰ ਇਸ ਤਰ੍ਹਾਂ ਦੇ ਅਲੱਗ ਅਲੱਗ ਟੋਪਿਕਸ ਸਨ ਤੋ ਇਸ ਵਾਰ ਅਸੀਂ ਉਹ ਵੀ ਕਰਾਂਗੇ ਨਾਲ ਛੋਟੇ ਛੋਟੇ ਜਿਵੇਂ ਸੌਖੇ ਲਫਜ਼ ਹਨ ਜਿਹੜੇ ਬੱਚਿਆਂ ਨੂੰ ਅਕਸਰ ਬੋਲਦੇ ਹਨ ਪਰ ਉਹਨਾਂ ਦੇ ਮੀਨਿੰਗ ਨਹੀਂ ਪਤਾ ਹੁੰਦੇ ਕਈ ਵਾਰੀ ਜਿਵੇਂ ਫੋਰ ਐਗਜ਼ਾਮਪਲ ਗੁਰਦੁਆਰਾ ਸਾਹਿਬ ਇਹਦਾ ਮੀਨਿੰਗ ਕੀ ਹੈ ਵਟ ਇਟ ਸਟੈਂਡਸ ਫਾਰ ਹੈ ਛੋਟੇ ਛੋਟੇ ਤੋ ਆਪਾਂ ਇਹ ਬੱਚਿਆਂ ਦਾ ਸਾਂਝ ਪਾਵਾਂਗੇ ਵੀ ਗੁਰਦੁਆਰਾ ਸਾਹਿਬ ਕੀ ਹੈ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀ ਕੀ ਮੀਨਿੰਗ ਹਨ ਚੜ੍ਹਦੀ ਕਲਾ ਕੀ ਹੈ ਇਹ ਸਾਰੇ ਛੋਟੇ ਛੋਟੇ ਵਰਡ ਆਪਾਂ ਜਿਵੇਂ ਟਾਈਮ ਟੂ ਟਾਈਮ ਆਪਾਂ ਜਿਵੇਂ ਵੀ ਗੁਰੂ ਸਾਹਿਬ ਜਿੰਨਾ ਵੀ ਸਮਾਂ ਬਖਸ਼ਿਸ਼ ਕਰਨਗੇ ਆਪਾਂ ਅਗਲੇ ਹਫ਼ਤੇ ਜੋ ਆਪਾਂ ਪਹਿਲਾ ਟੋਪਿਕ ਉਹ ਗੁਰਦੁਆਰਾ ਸਾਹਿਬ ਦੇ ਉੱਤੇ ਆਪਾਂ ਸਿਲੈਕਟ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦਾ ਮੀਨਿੰਗ ਕੀ ਹੈ ਵਟ ਇਟ ਸਟੈਂਡਸ ਫਾਰ ਇਹ ਥੋੜ੍ਹੀ ਛੋਟੀ ਛੋਟੀ ਹੈ ਮਤਲਬ ਜ਼ਿਆਦਾ ਟਾਈਮ ਨਹੀਂ ਲੱਗੇਗਾ ਪਰ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਉਹਨੂੰ ਮੀਨਿੰਗ ਇਹਦੇ ਪਤਾ ਹੋਣੇ ਜ਼ਰੂਰੀ ਹਨ ਤੋ ਜੇ ਆਪ ਜੀ ਨੇ ਕੋਈ ਹੋਰ ਵੀ ਆਪਦੇ ਮਾਇੰਡ ਵਿੱਚ ਆਉਂਦਾ ਕਿ ਆਪਾਂ ਇਹ ਲਫਜ਼ ਵੀ ਬੱਚਿਆਂ ਨੂੰ ਪਤਾ ਹੋਣੇ ਚਾਹੀਦੇ ਉਹ ਸਾਨੂੰ ਤੁਸੀਂ ਸਾਂਝ ਪਾ ਸਕਦੇ ਹੋ ਤਾਂ ਉਹਦੀ ਵੀ ਆਪਾਂ ਬੱਚਿਆਂ ਨਾਲ ਤਿਆਰ ਆਪਣਾ PPT ਆਪਾਂ ਸਾਂਝੀ ਕਰ ਸਕਦੇ ਹਾਂ ਅਤੇ ਅਗਲੇ ਵੀਕ ਆਪਾਂ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਉੱਤੇ ਆਪਾਂ ਕਰਾਂਗੇ ਅਤੇ ਬੱਚਿਆਂ ਨੂੰ ਅਸੀਂ ਛੋਟੇ ਕ੍ਰੈਡਿਟ ਗਿਫਟ ਕਾਰਡ ਦਿੰਦੇ ਹੁੰਦੇ ਹਾਂ ਜਿਨ੍ਹਾਂ ਦੀ ਅਰਦਾਸ ਹੁੰਦੀ ਉਹ ਬੱਚਿਆਂ ਨੂੰ ਦੇ ਰਹੇ ਹਨ ਅਤੇ ਇਸ ਨਾਲ ਹੀ ਅਸੈਂਬਲੀ ਸਮਾਪਤੀ ਹੈ ਆਓ ਫਤਿਹ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਹਾਜ਼ਰਾ ਹਜ਼ਰੂਰ ਸਰਬ ਕਲਾ ਭਰਪੂਰ ਚੌਰ ਤਾਹ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਾਰੀਆਂ ਹਾਜ਼ਰੀਆਂ ਗੁਰੂ ਪੈਸਾ ਜੀ ਗੁਰਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹਫ਼ਤਾਵਾਰੀ ਸਮਾਗਮ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੀ ਧਰਮ ਪਤਨੀ ਬੀਬੀ ਬਿਮਲ ਕੌਰ ਖਾਲਸਾ ਭਾਈ ਜਸਵੰਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕੌਮ ਦੀ ਇੱਜ਼ਤ ਪਾ ਰੱਖਣ ਦੀ ਖਾਤਰ

0: ਬਾਣੀਆਂ ਪ੍ਰਾਪਤ ਜਿਹਨਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਨੇ। ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ, ਭਾਈ ਹਰਜੀਤ ਸਿੰਘ ਔਰ ਰਾਗੀ ਜਥੇ ਸੰਗਤਾਂ ਨੂੰ ਸ਼ਬਦ ਕੀਰਤਨ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨੂੰ ਸਰਵਣ ਕਰਾਇਆ। ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਜੋ ਆਪ ਜੀ ਨੂੰ ਪਤਾ ਹੀ ਹੈ ਕਿ ਸਪੋਕਨ ਵਿਖੇ ਅੱਗ ਲੱਗੀ ਸੀ, ਉਹਦੇ ਸੰਬੰਧ ਵਿੱਚ ਯੂਨਾਈਟਡ ਆਫ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥੱਲੇ ਡੋਨੇਸ਼ਨ ਵਾਸਤੇ ਟੇਬਲ ਲਾਇਆ ਹੋਇਆ ਹੈ। ਜਿੰਨਾ ਵੀ ਆਪਣਾ ਵੱਧ ਤੋਂ ਵੱਧ ਆਪਾਂ ਯੋਗਦਾਨ ਪਾ ਸਕਦੇ ਹਾਂ, ਸੰਗਤਾਂ ਨੂੰ ਬੇਨਤੀ ਹੈ ਆਓ ਆਪਾਂ ਉਸ ਦੇ ਵਿੱਚ ਯੋਗਦਾਨ ਪਾ ਕੇ ਇਸੇ ਦੀ ਗੌਰਮੈਂਟ ਨੂੰ ਵੀ ਪਤਾ ਲੱਗੇ ਵੀ ਸਿੱਖ ਕਮਿਊਨਿਟੀ ਹਮੇਸ਼ਾ ਹੀ ਅੱਗੇ ਵੱਧ ਚੜ੍ਹ ਕੇ ਸਮਾਵਾਂ ਨਿਭਾਉਂਦੀਆਂ ਨੇ। ਆਪਣਾ ਸਮਾਵਾਂ ਵਿੱਚ ਸ਼ਾਮਿਲ ਹੋਈਏ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 11:10 ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਾਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸਹ ਮੇਰਾ ਹੀ ਅਰਾ ਸੰਗ ਪੁਨੀਤਾ ਦੇਹੀ ਜਨ ਕੀ ਤੂਰਾ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਸੂਰਾ ਸੋ ਪਹਿਚਾਨੀ ਐ ਜੋ ਲਰਾ ਦੀਨ ਕੇ ਤਾ ਪੁਰਜਾ ਪੁਰਜਾ ਕਟ ਮਰਾ ਕਬਹੂ ਨਾ ਛੱਡ ਖੇਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਜਿਉਂ ਬੁਲਾਵਹ ਤਿਉਂ ਬੋਲਾਹ ਸੁਆਮੀ ਕੁਦਰਤ ਕਮਨ ਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਹਫ਼ਤਾਵਾਰੀ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਹਫ਼ਤਾਵਾਰੀ ਸੁੰਦਰ ਸਜ ਰਹੇ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨ ਕੀਤੇ ਹਨ। ਬੱਚਿਆਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਰਹਿਮਤ ਕਰਨ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਜੋ ਪਾਵਨ ਦੀਵਾਨ ਹਫ਼ਤਾਵਾਰੀ ਸਜ ਰਹੇ ਨੇ ਕੌਮ ਦੇ ਮਹਾਨ ਕੌਮੀ ਪ੍ਰਵਾਨੇ ਅਮਰ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ਤਿਨ੍ਹਾਂ ਦੀ ਧਰਮ ਸੁਪਤਨੀ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ ਤਿਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਅਤੇ ਕੌਮੀ ਜਜ਼ਬੇ ਨਾਲ ਭਰੇ ਹੋਏ ਜ਼ੁਲਮ ਦੇ ਖਿਲਾਫ ਜ਼ਾਲਮ ਦੇ ਕੀਤੇ ਹੋਏ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਅਤੇ ਆਪਣਾ ਆਪ ਨਿਛਾਵਰ ਕਰ ਦੇਣ ਵਾਲੇ ਅਖੀਰ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਜਾਏ ਜਾ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਜਜ਼ਬਾ ਬਲ ਬਖਸ਼ ਦਿੰਦੇ ਨੇ ਜਾਂ ਜਿਨ੍ਹਾਂ ਦੇ ਦਿਲਾਂ ਵਿੱਚ ਆਪਣੇ ਸਵਾਰਥ ਤੋਂ ਉੱਚਾ ਉੱਠ ਕੇ ਕੌਮ ਪ੍ਰਤੀ ਪਿਆਰ ਦੇਸ਼ ਪ੍ਰਤੀ ਕਾ ਪਿਆਰ ਧਰਮ ਪ੍ਰਤੀ ਸਨੇਹ ਹੁੰਦਾ ਹੈ ਉਹਨਾਂ ਨੂੰ ਇਹ ਮੌਕੇ ਬਖਸ਼ਿਸ਼ ਕਰਦੇ ਹਨ ਮਹਾਰਾਜ। ਆਮ ਵੀ ਆਪਾਂ ਕਹਿੰਦੇ ਹਾਂ ਦੇਸ਼ ਕੌਮ ਨਾਲ ਪਿਆਰ ਜਿਨ੍ਹਾਂ ਨੂੰ ਉਹ ਕਰਦੇ ਕੁਰਬਾਨੀ ਜਿਨ੍ਹਾਂ ਨੂੰ ਆਪਣੇ ਦੇਸ਼ ਨਾਲ ਆਜ਼ਾਦ ਦੇਸ਼ ਨਾਲ ਆਪਣੀ ਕੌਮ ਨਾਲ। ਸੋ ਜਦੋਂ ਦੁੱਖਾਂ ਭਰੀ ਕਹਾਣੀ ਹੋਵੇ ਕੌਮ ਦੀ ਗੁਲਾਮ ਹੋਵੇ ਕੌਮ ਅਤੇ ਜ਼ਾਲਮ ਜ਼ੁਲਮ ਕਰਦਾ ਆਪਣੀ ਕੌਮ ਨਾਲ ਪਿਆਰ ਹੁੰਦਾ ਉਦੋਂ ਵੀ ਨਹੀਂ ਛੱਡਦੇ ਉਹ ਕਰਦੇ ਕੁਰਬਾਨੀ। ਉਹ ਕੁਰਬਾਨੀ ਕਰਦੇ ਨੇ ਆਪਣੇ ਸਰੀਰਾਂ ਤੱਕ ਦੀ ਅਡੋਲ ਰਹਿ ਕੇ। ਐਸੀਆਂ ਇਹ ਮਹਾਨ ਸ਼ਖਸੀਅਤਾਂ ਹਨ ਬੀਬੀ ਬਿਮਲ ਕੌਰ ਜੀ ਖਾਲਸਾ 2 ਨਵੰਬਰ 1952 ਨੂੰ ਇਹਨਾਂ ਦਾ ਜਨਮ ਹੋਇਆ ਸੀ। ਕਈਆਂ ਭਾਵੇਂ ਪੰਜਾਬ ਦਾ ਲਿਖਿਆ ਪਰ ਆਮ ਇਹ ਕਹਿੰਦੇ ਵੀ ਹਿੰਦੂ ਘਰਾਣੇ ਵਿੱਚ ਜਨਮ ਹੋਇਆ ਸੀ ਅਤੇ ਉਹਨਾਂ ਨੇ ਪੜ੍ਹਾਈ ਕੀਤੀ ਲਗਨ ਨਾਲ। ਉਸ ਵੇਲੇ ਦਿੱਲੀ ਦੇ ਹੈਰੀਟੇਂਜ ਮੈਡੀਕਲ ਕਾਲਜ ਵਿੱਚ ਉਹ ਨਰਸ ਦੇ ਤੌਰ 'ਤੇ ਨੌਕਰੀ 'ਤੇ ਲੱਗ ਕਾਮਯਾਬ ਹੋਏ ਆਪਣੀ ਲਗਨ ਨਾਲ ਕੀਤੀ ਹੋਈ ਪੜ੍ਹਾਈ ਵਿੱਚ। ਮਿਹਨਤ ਨੇ ਉਹਨਾਂ ਨੂੰ ਸਫਲ ਬਣਾਇਆ ਉਹਨਾਂ ਨੂੰ ਇਹ ਨੌਕਰੀ ਮਿਲ ਗਈ ਉੱਥੇ ਸੋਹਣੀ ਤਨਖਾਹ ਸੀ। ਇਸੇ ਦੌਰਾਨ ਹੀ ਭਾਈ ਸਤਵੰਤ ਭਾਈ ਬੇਅੰਤ ਸਿੰਘ ਜੀ ਸਰਦਾਰ ਬੇਅੰਤ ਸਿੰਘ ਜੀ ਮਲੋਆ ਜਿਨ੍ਹਾਂ ਦਾ ਪਿੰਡ ਚੰਡੀਗੜ੍ਹ ਦੇ ਨੇੜੇ ਸੀ ਬਹੁਤ ਹੋਣਹਾਰ ਸਾਰਾ ਪਰਿਵਾਰ ਚੜ੍ਹਦੀ ਕਲਾ ਵਾਲਾ ਪੜ੍ਹਿਆ ਲਿਖਿਆ ਇਹਨਾਂ ਦੇ ਵੱਡੇ ਭਰਾ ਭਾਈ ਸ਼ਮਸ਼ੇਰ ਸਿੰਘ ਜੀ ਐਡਵੋਕੇਟ ਸਨ ਔਰ ਇਹਨਾਂ ਨੇ ਵੀ ਆਪਣੀ ਲਗਨ ਨਾਲ ਪੜ੍ਹਾਈ ਕੀਤੀ ਪੁਲਿਸ ਵਿੱਚ ਭਰਤੀ ਹੋਏ ਫਿਰ ਨਿਸ਼ਾਨਾ ਬਹੁਤ ਸਿਰੇ ਦਾ ਸੀ। ਨਿਸ਼ਾਨਾ ਲਾਉਣ ਵਿੱਚ ਔਖੇ ਤੋਂ ਔਖਾ ਨਿਸ਼ਾਨਾ ਫੁੰਡਿਆ, ਫਿਰ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਸਿਕਿਉਰਿਟੀ ਗਾਰਡਾਂ ਵਿੱਚ ਸਿੱਧਾ ਸ਼ਾਮਿਲ ਕੀਤਾ। ਇਸੇ ਤਰ੍ਹਾਂ ਹੀ ਸਤਵੰਤ ਸਿੰਘ ਦਾ ਨਿਸ਼ਾਨਾ ਪਰਖਿਆ ਸੀ ਮੇਰਠ ਛਾਉਣੀ ਵਿੱਚ। ਹਿੰਦੁਸਤਾਨ ਦੀ ਵੱਡੀ ਛਾਉਣੀ ਸੀ ਮੇਰਠ। ਪਹਿਲੀ ਵਾਰ ਹੀ ਨਿਸ਼ਾਨਾ ਔਖੇ ਤੋਂ ਔਖਾ ਉਹਨਾਂ ਨੇ ਲਾਤਾ ਸੀ, ਸਿੱਧਾ ਉਹਨਾਂ ਨੂੰ ਉੱਥੇ ਪਹੁੰਚਾਇਆ ਗਿਆ। ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਵਿੱਚ ਚੰਗੀ ਤਨਖਾਹ ਸੀ, ਵਧੀਆ ਸੋ ਸਾਧ ਸੰਗਤ ਜੀ, ਬਹੁਤ ਸੋਹਣੀ ਜ਼ਿੰਦਗੀ ਸੀ। ਪਰ ਕੁਰਬਾਨੀ ਉਹ ਕਰਦੇ ਜਿਹਨਾਂ ਨੂੰ ਆਪਣੇ ਦੇਸ਼ ਕੌਮ ਨਾਲ ਦਿਲੋਂ ਪਿਆਰ ਹੁੰਦਾ ਹੈ, ਧਰਮ ਜਿਹਨਾਂ ਦੇ ਹਿਰਦੇ ਵਿੱਚ ਵਸਿਆ ਹੁੰਦਾ, ਉਹ ਨਹੀਂ ਵਹਿੰਦੇ ਫਿਰ ਆਪਣੇ ਸੁੱਖ ਜੀਵਨ। ਸਰਦਾਰ ਬੇਅੰਤ ਸਿੰਘ ਜੀ ਵੀ ਸੋਹਣੀ ਤਨਖਾਹ ਲੈਂਦੇ ਸੀ। ਬੀਬੀ ਬਿਮਲ ਕੌਰ ਜੀ ਜੋ ਬਿਮਲਾ ਦੇਵੀ ਦੇ ਰੂਪ ਵਿੱਚ, ਉਹ ਵੀ ਸੋਹਣੀ ਤਨਖਾਹ ਲੈਂਦੀ ਸੀ। ਇਸ ਤਰ੍ਹਾਂ ਫਿਰ ਇਹਨਾਂ ਦਾ ਮਿਲਾਪ ਹੋਇਆ ਅਤੇ ਸ਼ਾਦੀ ਦਾ ਪ੍ਰੋਗਰਾਮ ਬਣਿਆ। ਕਈਆਂ ਭਾਵੇਂ ਵਿਰੋਧ ਵੀ ਕੀਤਾ ਵੀ ਧਰਮ ਨਹੀਂ ਰਲਦੇ, ਪਰ ਸ਼ਾਦੀ ਹੋ ਗਈ। ਭਾਈ ਬੇਅੰਤ ਸਿੰਘ ਜੀ ਨੇ ਫਿਰ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ। ਭਾਈ ਕੇਰ ਸਿੰਘ ਜੀ ਹੁਣਾਂ ਬਖਸ਼ਿਸ਼ ਹੋਈ, ਸਤਿਗੁਰਾਂ ਉਹਨਾਂ ਨੂੰ ਪ੍ਰੇਰਿਆ, ਗੁਰਸਿੱਖਾਂ ਉਹਨਾਂ ਦੀ ਅਣਖ ਜਗਾਈ ਛੁੱਟੀ 'ਤੇ ਆਇਆਂ ਦੀ, ਅਤੇ ਉਹਨਾਂ ਇਹਨਾਂ ਨੂੰ, ਉਹ ਵੀ ਉੱਥੇ ਇੰਸਪੈਕਟਰ ਸਨ, ਉਹ ਦੂਰ ਸਨ ਰਿਹਾਇਸ਼ ਦੇ ਉੱਪਰ, ਉਹਨਾਂ ਇਹਨਾਂ ਨੂੰ ਪ੍ਰੇਰਿਆ। ਇਹ ਫਿਰ ਪੱਕੇ ਹੋਏ, ਦਰਬਾਰ ਸਾਹਿਬ ਆਏ, ਸਤਿਗੁਰਾਂ ਵੀ ਕਿਰਪਾ ਕੀਤੀ, ਬਲ ਬਖਸ਼ਿਆ। ਇਹ ਲੰਬਾ ਚੌੜਾ ਇਤਿਹਾਸ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਵੇਲੇ ਤਿੰਨ ਬੱਚੇ ਸਨ ਇਹਨਾਂ ਦੇ ਗ੍ਰਹਿ ਵਿਖੇ। ਵੱਡੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਐਮ ਪੀ ਹਨ ਫਰੀਦਕੋਟ ਤੋਂ ਇਸ ਵੇਲੇ, ਅਤੇ ਇਸ ਤਰੀਕੇ ਨਾਲ ਉਸ ਵੇਲੇ ਬੱਚੇ ਬਹੁਤ ਛੋਟੇ ਸਨ, 6 ਸਾਲ 8 ਸਾਲ ਇੰਨੀ ਕੁ ਉਮਰ ਸੀ ਬੱਚਿਆਂ ਦੀ। 1 ਅਤੇ 4 ਸਾਲ ਦਾ ਹੀ ਸੀ ਛੋਟਾ ਤੀਜਾ ਬੱਚਾ। ਔਰ ਜਦੋਂ ਪ੍ਰੇਰਨਾ ਮਿਲੀ, ਸਤਿਗੁਰਾਂ ਪ੍ਰਤਿਆਵੇ ਦਿੱਤੇ, ਅਤੇ ਇਹਨਾਂ ਨੇ ਉਹ ਜ਼ੁਲਮ ਦਾ, ਉਹ ਤਾਨਾਸ਼ਾਹ ਜ਼ੁਲਮੀ ਔਰਤ ਦਾ ਨਾਸ਼ ਕਰ ਦਿੱਤਾ 31 ਅਕਤੂਬਰ 1984 ਨੂੰ। ਭਾਈ ਸਾਹਿਬ ਜੀ ਕਹਿ ਗਏ ਸਨ ਬੀਬੀ ਬਿਮਲ ਕੌਰ ਜੀ ਖਾਲਸਾ ਨੂੰ ਕਿ ਕਾਇਮ ਰਹਿਣਾ ਹੈ, ਡਰਨਾ ਨਹੀਂ ਹੈ, ਤੁਹਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆਉਣ ਵਾਲੀ, ਇਹ ਕਹਿ ਗਏ ਸਨ। ਪਰ ਉਸ ਵੇਲੇ ਨਹੀਂ ਪਤਾ ਸੀ ਕਿ ਉਹਨਾਂ ਨੇ ਧਾਰਿਆ ਹੋਇਆ ਐਡੀ ਵੱਡੀ ਕੁਰਬਾਨੀ ਕਰ, ਗੁਪਤ ਰੱਖਿਆ ਗਿਆ ਸੀ ਬੀਬੀ ਜੀ। ਤਾਂ ਉਸ ਵੇਲੇ ਸਿੰਘ ਆ ਕੇ ਕੋਠੇ ਦੇ ਉੱਪਰ ਬਹਿੰਦੇ ਸੀ, ਭਾਈ ਕੇਰ ਸਿੰਘ ਜੀ, ਗੁਪਤਗੂ ਮੀਟਿੰਗਾਂ ਹੁੰਦੀਆਂ ਸੀ ਇਸ ਤੋਂ ਪਹਿਲਾਂ, ਇਹ ਸਾਰਾ ਕੁਝ ਬੀਬੀ ਬਿਮਲਾ ਦੇਵੀ ਜੀ ਵੇਖ ਰਹੇ ਸਨ। ਤਾਂ ਉਸ ਵੇਲੇ ਜਦੋਂ ਇਹ ਨਾਸ ਹੋ ਗਿਆ ਇੰਦਰਾ ਗਾਂਧੀ ਦਾ, ਥੋੜ੍ਹੇ 1-2 ਘੰਟਿਆਂ ਬਾਅਦ ਹੀ ਇਹਨਾਂ ਨੂੰ ਫਿਰ ਉੱਥੇ ਹਸਪਤਾਲ ਵਿੱਚ ਆਮ ਦੀ ਤਰ੍ਹਾਂ ਡਿਊਟੀ 'ਤੇ ਗਏ ਹੋਏ ਸੀ, ਕਿਉਂਕਿ ਉਹਨਾਂ ਨੂੰ ਕੋਈ ਕਨਸੋਰ ਨਹੀਂ ਲੱਗਣ ਦਿੱਤੀ ਸੀ ਸਿੰਘਾਂ ਨੇ, ਇਹ ਗੱਲ ਬਾਹਰ ਨਾ ਨਿਕਲ ਜਾਵੇ। ਉੱਥੋਂ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁਰਬਾਨੀ ਬਹੁਤ ਵੱਡੀ, ਇੱਕ ਨੌਜਵਾਨ ਔਰਤ, ਛੋਟੇ ਛੋਟੇ ਬੱਚੇ, ਏਡੀ ਵੱਡੀ ਸੋਹਣੀ ਜੌਬ, ਅਤੇ ਪਤੀ ਵੀ ਸ਼ਹੀਦ ਹੋ ਗਿਆ ਹੋਵੇ, ਮੁੱਕ ਗਿਆ ਹੋਵੇ ਉਸ ਵੇਲੇ, ਅਤੇ ਫੜ ਲਿਆ ਸਾਧ ਸੰਗਤ ਜੀ। ਦਿੱਲੀ ਪੁਲਿਸ ਨੇ ਬਹੁਤ ਮਾਰ ਕੁੱਟ ਕੇ, ਅਣਮਨੁੱਖੀ ਤਸ਼ੱਦਦ ਕੀਤਾ ਗਿਆ ਬੀਬੀ ਜੀ ਦੇ ਉੱਪਰ। ਉਹਨਾਂ ਕਿਹਾ ਮੈਨੂੰ ਨਹੀਂ ਪਤਾ ਸੀ, ਉਹਨਾਂ ਨੂੰ ਇਹ ਸ਼ੰਕਾ ਸੀ ਇਹ ਦੱਸ ਨਹੀਂ ਰਹੀ। ਮੈਂ ਕਿਹਾ ਮੈਨੂੰ ਬਿਲਕੁਲ ਪਤਾ ਨਹੀਂ ਸੀ ਇਸ ਗੱਲ, ਸੱਚ ਬੋਲਦੇ ਰਹੇ, ਬਹੁਤ ਤਸ਼ੱਦਦ ਹੋਇਆ। ਫਿਰ ਜਿੰਨਾ ਕੁ ਜਿਵੇਂ ਕੋਈ ਜ਼ਿਆਦਾ ਹੁੰਦਾ ਉਹਨਾਂ ਉਹਨਾਂ ਦੱਸਿਆ ਵੀ ਇੰਨਾ ਜ਼ਰੂਰ ਆ ਵੀ ਉਹ ਕੇਰ ਸਿੰਘ ਜਿਹੜਾ ਹੈ ਪੁਲਿਸਮੈਨ, ਇਹਨਾਂ ਦੇ ਨਾਲ ਹੀ ਡਿਊਟੀ ਕਰਦਾ, ਉਹ ਕੋਠੇ 'ਤੇ ਆ ਕੇ ਬਹਿੰਦਾ ਹੁੰਦਾ ਸੀ, ਕੋਈ ਗੱਲਾਂ ਕਰਦੇ ਹੁੰਦੇ ਸੀ ਗੁਪਤ। ਸੋ ਉਸ ਵੇਲੇ ਫਿਰ ਭਾਈ ਕੇਰ ਸਿੰਘ ਜੀ ਨੂੰ ਫੜਿਆ ਗਿਆ ਸੀ। ਬਹੁਤ ਜ਼ਿਆਦਾ ਤਸ਼ੱਦਦ ਹੋਇਆ, ਬੱਚੇ ਵੀ ਉਸ ਵੇਲੇ ਰੁਲ ਗਏ ਸਨ, ਬਜ਼ੁਰਗਾਂ ਨੇ ਸਾਂਭੇ, ਉਹਨਾਂ ਨੂੰ ਵੀ ਕੁੱਟ ਪਈ। ਅਰਸਾ ਸਿੰਘ ਜੀ ਆਪ ਜੀ ਨੂੰ ਕਈ ਮਹੀਨੇ ਰੱਖ ਕੇ ਤਸ਼ੱਦਦ ਕਰਦੇ ਰਹੇ, ਜਦੋਂ ਪਤਾ ਲੱਗਾ ਵੀ ਇਹ ਨਹੀਂ ਹੈ, ਇਹਨੂੰ ਪਤਾ ਨਹੀਂ ਸੀ, ਜਿੰਨਾ ਪਤਾ ਸੀ ਉਹ ਠੀਕ ਕਹਿ ਦਿੱਤਾ। ਫਿਰ ਬੀਬੀ ਬਿਮਲ ਕੌਰ ਜੀ ਨੂੰ, ਕਿਉਂਕਿ ਪਹਿਲਾਂ ਅੰਮ੍ਰਿਤ ਛਕ ਲਿਆ, ਖੰਡੇ ਬਾਟੇ ਦਾ ਦਰਬਾਰ ਸਾਹਿਬ ਜਾ ਕੇ ਛੱਕ ਆਏ ਸੀ ਅੰਮ੍ਰਿਤ। ਭਾਈ ਬੇਅੰਤ ਸਿੰਘ ਜੀ, ਬੀਬੀ ਜੀ ਬਿਮਲ ਕੌਰ ਜੀ ਬਣ ਗਏ ਸਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਤਸ਼ੱਦਦ ਵੀ ਸੋ ਝੱਲਿਆ, ਜਿਹੜਾ ਬਾਅਦ ਵਿੱਚ ਬੀਬੀ ਬਿਮਲ ਕੌਰ ਜੀ ਖਾਲਸਾ ਸਿੰਘਾਂ ਨੂੰ ਦੱਸਦੇ ਹੁੰਦੇ ਸੀ ਜਦੋਂ MP ਬਣੇ ਸੀ ਕਿ ਭਰਾਵੋ ਮੈਂ ਤੁਹਾਨੂੰ ਉਹ ਬਿਆਨ ਨਹੀਂ ਕਰ ਸਕਦੀ ਤਸ਼ੱਦਦ ਜਿਹੜਾ ਮੇਰੇ 'ਤੇ ਕੀਤਾ ਪੁਲਿਸ ਨੇ, ਪਰ ਸਤਿਗੁਰੂ ਦੀ ਕਿਰਪਾ ਨਾਲ ਮੈਂ ਝੱਲ ਗਈ, ਕੋਈ ਬਲ ਸੀ ਮੇਰੇ ਨੇੜੇ। ਇਸ ਕਰਕੇ ਉਸ ਤੋਂ ਬਾਅਦ ਉਹ ਦਿੱਲੀ ਵਾਲਾ ਘਰ, ਜਦੋਂ ਲੋਕ ਉੱਥੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਸਿੱਖਾਂ ਨਾਲ ਕੀ ਕੁਝ ਹੋਇਆ, ਫਿਰ ਵੀ ਬੱਚੇ ਬਚ ਗਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਉਹਦੇ ਆਂਟੀ, ਔਰ ਉਹ ਘਰ ਛੱਡ ਕੇ ਆਉਣਾ ਪਿਆ ਪੰਜਾਬ ਵਿੱਚ ਬੀਬੀ ਜੀ ਆ ਬੱਚੇ ਲੈ ਕੇ। ਉੱਥੇ ਵੀ ਪੁਲਿਸ ਆਉਂਦੀ ਸੀ, ਪਰ ਜਦੋਂ ਇੰਨੀਆਂ ਔਕੜਾਂ ਵੱਜਦੀ ਲੰਘਿਆ ਹੋਵੇ ਕੋਈ, ਫਿਰ ਉਹਦਾ ਹਿਰਦਾ ਜਿਹੜਾ ਲੋਹੇ ਵਰਗਾ ਮਜ਼ਬੂਤ ਹੋ ਜਾਂਦਾ ਹੈ, ਖਾਸ ਕਰਕੇ ਪੁਲਿਸ ਦਾ ਤਸ਼ੱਦਦ ਜਿਹੜਾ ਚੱਲ ਜਾਵੇ ਹਿੰਦੁਸਤਾਨ ਦੀ ਦਾ ਪੰਜਾਬ ਦੀ, ਉਹ ਲੋਹਾ ਬਣ ਜਾਂਦਾ ਹੈ। ਬੀਬੀ ਜੀ ਵੀ ਪੂਰਾ ਚੜ੍ਹਦੀ ਕਲਾ ਵਾਲਾ ਮਨ ਅਤੇ ਤਨ ਉਹਨਾਂ ਦਾ ਹੋ ਗਿਆ ਸੀ, ਹੁਣ ਉਹਨਾਂ ਨੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਇਕੱਲਿਆਂ ਨਿਭਾਈ। ਜਦੋਂ ਪੰਜਾਬ ਆਏ ਆਪਣੇ ਪਿੰਡ ਸਹੁਰੇ ਨਗਰ ਮਲੋਹਾ ਵਿਖੇ, ਉਹਨਾਂ ਦੇ ਲੋਕ ਦਰਸ਼ਨ ਕਰਨ ਵਾਸਤੇ ਆਉਣ ਲੱਗੇ। ਬਜ਼ੁਰਗ ਸਿਆਣੇ ਜਦੋਂ ਪਤਾ ਲੱਗਾ ਵੀ ਇਹ ਭਾਈ ਬੇਅੰਤ ਸਿੰਘ ਦੀ ਧਰਮ ਸੁਪਤਨੀ, ਲੋਕ ਨਮਸਕਾਰਾਂ ਕਰਨ ਲੱਗੇ। ਬੀਬੀ ਜੀ ਦੇ ਅੰਦਰ ਨਵਾਂ ਜਜ਼ਬਾ ਪੈਦਾ ਹੋਇਆ ਵੀ ਇਹ ਤਾਂ ਦੁਨੀਆ ਹੀ ਹੋ ਰਿਹਾ, ਉੱਥੇ ਤਾਂ ਮੈਨੂੰ ਕਾਤਲ ਕਹਿੰਦੇ ਸੀ, ਕੋਈ ਕੁਝ ਕਹਿੰਦੇ ਸੀ ਕਾਤਲ ਦੀ ਪਤਨੀ ਹੈ, ਕੋਈ ਕੁਝ ਕਹਿੰਦੇ ਸੀ, ਇਹ ਤਾਂ ਦੁਨੀਆ ਹੀ ਹੋ ਰਿਹਾ। ਫਿਰ ਉਹਦਾ ਜਜ਼ਬਾਤ ਜਾਗੇ ਉਹਨਾਂ ਦੇ, ਹਰ ਸੰਗਤਾਂ ਨੇ ਅਥਾਹ ਸਨਮਾਨ ਦਿੱਤਾ। ਉਸ ਵੇਲੇ ਬੀਬੀ ਜੀ ਨਗਰਾਂ ਵਿੱਚ ਜਾਣ ਲੱਗੇ ਅਤੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਜ਼ਾਲਮ ਪੁਲਿਸ ਬਣਾਉਂਦੀ ਸੀ, ਜ਼ਾਲਮ ਅਫੀਸਰ, ਉਹਨਾਂ ਦੇ ਖਿਲਾਫ ਡਟਣ ਲੱਗੇ ਬੀਬੀ ਬਿਮਲ ਕੌਰ ਜੀ ਖਾਲਸਾ ਬਣ ਕੇ, ਤਾਂ ਉਸ ਵੇਲੇ ਵੀ ਉਹਨਾਂ ਦੇ ਘਰ ਪੁਲਿਸ ਆ ਕੇ ਤੰਗ ਕਰਨ ਲੱਗੀ। ਆਪਣੇ ਘਰਦਿਆਂ ਵੱਲੋਂ ਵੀ ਉਹਨਾਂ ਨੂੰ ਤੰਗੀ ਆਈ, ਉਹ ਘਰ ਛੱਡ ਕੇ ਵੀ ਉਹਨਾਂ ਨੂੰ ਖੇਤਾਂ ਵਿੱਚ ਰਹਿਣਾ ਪਿਆ। ਤੁਸੀਂ ਮੂਵੀ ਵੀ ਵੇਖੀ, ਉਦੋਂ ਇਹ ਗੱਲਾਂ ਸੁਣਦੇ ਹੁੰਦੇ ਸੀ। ਕਿਸੇ ਸਿੰਘ ਨੇ ਆਪਣੇ ਖੇਤ ਦਾ ਕੋਠਾ ਉਹਨਾਂ ਨੂੰ ਦਿੱਤਾ ਵੀ ਇੱਥੇ ਰਹਿ ਲਓ। ਉਹ ਦਿਨ ਵੀ ਉਹਨਾਂ ਨੇ ਰਾਤਾਂ ਕਾਲੀਆਂ ਕੱਟੀਆਂ ਗੁਰੂ ਦੀ ਕਿਰਪਾ ਨਾਲ, ਬਾਣੀ ਦੇ ਆਸਰੇ ਚੜ੍ਹਦੀ ਕਲਾ। ਭਾਈ ਬੇਅੰਤ ਸਿੰਘ ਜੀ ਨਿਤਨੇਮ ਆਪ ਕਰਦੇ ਸੀ ਅਤੇ ਸਿਖਾ ਗਏ ਸੀ ਬਾਣੀ ਦਾ ਪੱਲਾ ਨਹੀਂ ਛੱਡਣਾ, ਬਾਣੀ 125,000 ਕਰ ਦਿੰਦੀ ਹੈ ਇੱਕ ਸਿੰਘ ਜਦੋਂ ਹੁੰਦਾ ਗੁਰੂ ਦੇ ਸਨਮੁਖੋਂ ਇਕੱਲਾ ਨਹੀਂ 125,000 ਹੋ ਜਾਂਦਾ। ਜਦੋਂ ਮਹਾਂਪੁਰਸ਼ਾਂ ਨੂੰ ਪਤਾ ਲੱਗਾ ਦਮਦਮੀ ਟਕਸਾਲ ਨੂੰ, ਸੱਚਖੰਡ ਵਾਸੀ ਸ਼੍ਰੀ ਮਾਨ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਸਿੰਘਾਂ ਨੇ ਦੱਸਿਆ ਵੀ ਆਹ ਹਾਲਾਤ ਆ ਉਹਨਾਂ ਦੇ ਬੱਚਿਆਂ ਦੀ, ਕੋਈ ਹੱਥ ਨਹੀਂ ਪਾ ਰਿਹਾ ਡਰਦਾ ਜ਼ਾਲਮ ਪੁਲਿਸ ਵਾਲਿਆਂ ਤੋਂ। ਔਰ ਉਸ ਵੇਲੇ ਬਾਬਾ ਜੀ ਨੇ ਕਿਹਾ ਵੀ ਪਹੁੰਚੋ ਉੱਥੇ। ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਦੇ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਖਰਚਾ ਲਿਆ ਆਪਣੇ ਜੁੰਮੇ, ਬੱਚਿਆਂ ਨੂੰ ਪੜ੍ਹਾਇਆ 2 ਸਾਲ ਔਖੇ ਸਮੇਂ ਜਦੋਂ ਕੋਈ ਬਾਹ ਨਹੀਂ ਫੜਦਾ ਸੀ। ਹਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਬੀਬੀ ਜੀ ਜ਼ੁਲਮ ਦੇ ਖਿਲਾਫ ਜਿੱਥੇ ਵੀ ਕੋਈ ਹਨੱਕੇ ਮੁੰਡਿਆਂ ਨੂੰ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਜਾਂਦਾ ਸੀ ਉੱਥੇ ਜਾ ਖੜਦੇ ਸੀ। ਇਲਾਕੇ ਵਿੱਚ ਅਥਾਹ ਸਨਮਾਨ ਸੀ ਉਹਨਾਂ ਦਾ, ਇੱਕ ਆਵਾਜ਼ ਨਾਲ 10,000 ਬੰਦਾ ਇਕੱਠਾ ਹੋ ਜਾਂਦਾ, ਟਰਾਲੀਆਂ ਭਰ ਕੇ ਸੰਗਤਾਂ ਪਹੁੰਚ ਜਾਂਦੀਆਂ। ਬੀਬੀ ਜੀ ਦਾ ਤੇਜ ਪ੍ਰਤਾਪ ਬਣਿਆ, ਦਰਬਾਰ ਸਾਹਿਬ ਇਸੇ ਤਰ੍ਹਾਂ, ਉੱਥੇ ਪ੍ਰੋਗਰਾਮ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ, ਜੂਨ 1984 ਦੀ ਬਰਸੀ ਸੀ। 1986 ਦੇ ਵਿੱਚ ਬੀਬੀ ਬਿਮਲ ਕੌਰ ਜੀ ਖਾਲਸਾ ਜੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਆਪਣੇ ਜਜ਼ਬਾਤਾਂ ਦੇ ਵਿੱਚ ਉੱਥੇ ਪ੍ਰਚਾਰ ਕੀਤਾ ਜ਼ੁਲਮ ਦੇ ਖਿਲਾਫ ਡਟ ਕੇ ਕਿ ਪੁਲਿਸ ਕੀ ਕਰ ਰਹੀ ਹੈ। ਉੱਥੇ ਵੀ ਅਫਸਰ ਖੜ੍ਹੇ ਸੀ ਪੁਲਿਸ ਜਿਹੜੇ ਜ਼ੁਲਮ ਕਰਦੇ ਸੀ, ਉੱਥੇ ਝਗੜਾ ਹੋ ਗਿਆ ਸਿੰਘਾਂ ਨੇ ਜਿਹੜੇ ਪੁਲਿਸ ਵਾਲੇ ਸੀ ਉੱਥੇ ਸੋਧ ਦਿੱਤੇ, ਉਹਨਾਂ ਦੀ ਸਪੀਚ ਵਿੱਚ ਇੰਨੀ ਸਪਿਰਿਟ ਸੀ। 7-8 ਜ਼ਖਮੀ ਹੋ ਗਏ, ਇੱਕ ਮਾਰਿਆ ਗਿਆ ਪੁਲਿਸਮੈਨ। ਇਹਦੇ ਤੋਂ ਉਹਨਾਂ ਨੂੰ ਭੜਕਾਊ ਭਾਸ਼ਣ ਦਾ ਦੋਸ਼ ਲਾ ਕੇ ਇਸ ਤਹਿਤ ਫਿਰ ਬੀਬੀ ਬਿਮਲ ਕੌਰ ਜੀ ਖਾਲਸਾ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। 2 ਸਾਲ ਉਹਨਾਂ ਨੂੰ ਸਾਧ ਸੰਗਤ ਜੀ ਸੰਗਰੂਰ ਦੀ ਜੇਲ੍ਹ ਵਿੱਚ ਰੱਖਿਆ ਗਿਆ। ਉੱਥੇ ਰਹਿ ਕੇ ਵੀ ਉਹ ਸਜ਼ਾ ਕੱਟੀ ਉਹਨਾਂ ਨੇ, ਉਹ ਡੋਲੇ ਨਹੀਂ ਚੜ੍ਹਦੀ ਕਲਾ ਵਿੱਚ ਰਹੇ, ਕੌਮ ਪ੍ਰਸਤ ਰਹੇ, ਆਪਣਾ ਹੌਂਸਲਾ ਨਹੀਂ ਹਾਰਿਆ। ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜੋ ਵੀ ਸੀ ਉਹ ਸਾਰਾ ਦਮਦਮੀ ਟਕਸਾਲ ਨੇ ਕੀਤਾ। ਉਸ 2 ਸਾਲਾਂ ਬਾਅਦ ਉਹ ਬਾਹਰ ਆਏ, ਉਹਨਾਂ ਦੀ ਪ੍ਰਭਤਾ ਘਟਣ ਦੀ ਬਜਾਏ ਸਿੱਖ ਕੌਮ ਵਿੱਚ ਹੋਰ ਵੀ ਬਹੁਤ ਜ਼ਿਆਦਾ ਜਸ ਹੋਇਆ, ਉਹਨਾਂ ਦੀ ਜੈ ਜੈਕਾਰ ਹੋਈ, ਚੜ੍ਹਦੀ ਕਲਾ। ਤਾਂ ਉਸ ਵੇਲੇ 1999 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ, ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੌਮ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਕਿ ਸ਼ਹੀਦ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣ, ਕੌਮ ਦੇ ਜਜ਼ਬਾਤ ਜਿਹੜੇ ਨੇ ਬਣੇ ਹੋਏ ਸਾਂਭੇ ਜਾਣ, ਕੁਰਬਾਨੀਆਂ ਵਾਲੇ ਬੰਦੇ MP ਬਣਾ ਕੇ ਪਾਰਲੀਮੈਂਟ ਵਿੱਚ ਭੇਜੇ ਜਾਣ। ਇਹ ਫੈਸਲਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੱਚਖੰਡ ਵਾਸੀ ਸ਼੍ਰੀ ਮਾਨ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਦਾ, ਜੋ ਮਹਾਂਪੁਰਖਾਂ ਦੇ ਫਾਦਰ ਸਨ, ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸਨ, ਅਤੇ ਸਨਮਾਨਯੋਗ ਬਾਬਾ ਠਾਕੁਰ ਸਿੰਘ ਜੀ। ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਵਿਖੇ ਟਿਕਟਾਂ ਦਾ ਫੈਸਲਾ ਕੀਤਾ ਗਿਆ, ਤਾਂ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਚੁਣਿਆ ਗਿਆ। ਉਸ ਵੇਲੇ ਫਿਰੋਜ਼ਪੁਰ ਤੋਂ ਧਿਆਨ ਸਿੰਘ ਜੀ ਮੰਡ, ਜਿਨ੍ਹਾਂ ਨੇ ਪਿੱਛੇ ਮੋਰਚਾ ਲਾਇਆ ਸੀ, 4 ਜੀ ਸ਼ਹੀਦ ਸੀ ਉਹਨਾਂ ਦੇ, ਉਹ ਹੀ ਬਚੇ ਸੀ, ਉਹਨਾਂ ਨੂੰ ਚੁਣਿਆ ਗਿਆ ਮੀਟਿੰਗ ਵਿੱਚ ਜੋ ਮਹਿਤਾ ਚੌਂਕ ਹੋ ਰਹੀ ਸੀ। ਸਿਆਣਿਆਂ ਦੀ ਸਲਾਹ ਮੁਤਾਬਕ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਮੈਨੂੰ MP ਬਣਾ ਦੇਣਾ। ਉੱਥੋਂ ਫੈਸਲਾ ਲੈ ਕੇ ਸਿੰਘ ਗਏ ਅਤੇ ਫੋਰ ਟਰੈਕਟਰ 'ਤੇ ਉਹ ਆਪਣੇ ਖੇਤਾਂ ਵਿੱਚ ਹਲ ਵਾਹ ਰਿਹਾ ਸੀ, ਜਦੋਂ ਉਹਨੂੰ ਜਾ ਕੇ ਮਹਾਂਪੁਰਖਾਂ ਦਾ ਸੁਨੇਹਾ ਦਿੱਤਾ, ਹੱਥ ਵਿੱਚ ਫੜਾਇਆ ਵੀ ਛੱਡ ਕੇ ਉੱਥੇ ਪਹੁੰਚ, ਤਾਂ ਇਹਨੂੰ ਫਿਰੋਜ਼ਪੁਰ ਤੋਂ ਸੀਟ ਮਿਲੀ, ਹੈਰਾਨ ਹੋ ਗਿਆ ਸੀ। ਔਰ ਇਸੇ ਤਰ੍ਹਾਂ ਭਾਈ ਸਤਵੰਤ ਸਿੰਘ ਜੀ ਦੇ ਪਿਤਾ ਜੀ ਬਾਪੂ ਤ੍ਰਿਲੋਕ ਸਿੰਘ ਜੀ ਅਗਵਾਨ ਗੁਰਦਾਸਪੁਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ। ਕੁਝ ਕੁ ਮੈਨੂੰ ਯਾਦ ਆ, ਭਾਵੇਂ ਛੋਟਾ ਸੀ ਪਰ ਦਿਲਚਸਪੀ ਹੋਣ ਕਰਕੇ ਧਰਮ ਪ੍ਰਤੀ ਬਹੁਤ ਧਿਆਨ ਖਬਰਾਂ ਮੈਂ ਪੜ੍ਹਦਾ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਜੇਲ੍ਹ ਵਿੱਚ ਬੰਦ ਸਨ, ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਇਹਨਾਂ ਨੂੰ ਵੀ ਤਰਨ ਤਾਰਨ ਤੋਂ MP ਦੀ ਸੀਟ ਲੜਾਈ ਗਈ। ਸਰਦਾਰ ਜਗਦੇਵ ਸਿੰਘ ਜੀ ਖੁੜੀਆ ਬਹੁਤ ਕੁਰਬਾਨੀ ਵਾਲੇ, ਜਜ਼ਬੇ ਵਾਲੇ, ਧਾਰਮਿਕ ਬਿਰਤੀ ਵਾਲੇ ਸਿੰਘ ਸਨ, ਉਹਨਾਂ ਨੂੰ ਫਰੀਦਕੋਟ ਤੋਂ ਸੀਟ ਦਿੱਤੀ ਗਈ, ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਇਹਨਾਂ ਦੇ ਵਾਂਗ ਬੀਬੀ ਬਿਮਲ ਕੌਰ ਜੀ ਖਾਲਸਾ ਦੇ ਵਾਂਗ, ਜਿਨ੍ਹਾਂ ਦੇ ਅੰਦਰ ਜਜ਼ਬਾ ਸੀ ਉਹਨਾਂ ਨੂੰ ਨਹੀਂ ਛੱਡਿਆ ਗਿਆ। ਇਹ ਵੀ ਬੇਨਤੀ ਮੈਂ ਕਰਾਂ, ਬੀਬੀ ਜੀ ਵੀ ਸ਼ਹੀਦ ਹੈ, ਭਾਵੇਂ ਅਸੀਂ ਮੰਨੀਏ ਚਾਹੇ ਨਾ ਮੰਨੀਏ। ਉਹਨਾਂ ਨੂੰ ਟਿਕਟ ਦਿੱਤੀ ਗਈ, ਇਸੇ ਤਰ੍ਹਾਂ ਸਰਦਾਰ ਸੁੱਚਾ ਸਿੰਘ ਜੀ ਮਲੋਹ ਨੂੰ ਦਿੱਤੀ ਗਈ, ਇਹਨਾਂ ਦੇ ਫਾਦਰ ਸਾਹਿਬ ਨੂੰ। ਬੀਬੀ ਜੀ ਦੀ ਕੁਰਬਾਨੀ ਜਜ਼ਬਾ ਵੇਖ ਕੇ ਰੋਪੜ ਤੋਂ ਪਾਰਲੀਮੈਂਟ ਦੀ ਸੀਟ ਜਿਹੜੀ ਸੀ ਇਹਨਾਂ ਨੂੰ MP ਦੀ ਉਹ ਦਿੱਤੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ MP ਜਿਹੜੇ ਸਨ ਉਸ ਵੇਲੇ ਕਾਮਯਾਬ ਹੋਏ, ਜਿੱਤ ਪ੍ਰਾਪਤ ਹੋਈ। ਤਾਂ ਉਸ ਵੇਲੇ ਬੀਬੀ ਜੀ ਨੂੰ ਹੋਰ ਬਲ ਮਿਲਿਆ, ਬੀਬੀ ਬਿਮਲ ਕੌਰ ਖਾਲਸਾ ਜੀ ਨੂੰ। ਆਪ ਜੀ ਨੇ ਉਸੇ ਤਰ੍ਹਾਂ ਹੀ ਜਿਹੜਾ ਜ਼ੁਲਮ ਹੁੰਦਾ ਸੀ, ਕਮਰਪਾਲ ਸਿੰਘ ਗਿੱਲ ਜਿਹੜਾ ਸੀ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦਾ, ਅਥਾਹ ਜ਼ੁਲਮ ਕਰ ਰਿਹਾ ਸੀ। ਬੁੱਚੜ ਜਿਹੜਾ ਬੇਅੰਤਾ ਮੁੱਖ ਮੰਤਰੀ ਸੀ, ਦੋਵੇਂ ਰਲ ਕੇ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਦੇ, ਮਜ਼ਲੂਮਾਂ ਦੇ ਹੋ ਰਹੇ ਸੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਕੰਮ ਕਰਦਿਆਂ ਨੂੰ ਫੜ ਕੇ ਖੇਤਾਂ ਵਿੱਚ। ਬੀਬੀ ਬਿਮਲ ਕੌਰ ਜੀ ਖਾਲਸਾ ਆਪਣੇ ਇਲਾਕੇ ਵਿੱਚ ਆ ਕੇ ਹੁਣ ਵੱਡੇ ਵੱਡੇ ਜਲਸਿਆਂ ਵਿੱਚ ਜਾਣ ਲੱਗੇ, ਅਤੇ ਜਿੱਥੇ ਵੀ ਇਹ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਉੱਥੇ ਜਾ ਕੇ ਖੜ੍ਹਦੇ ਸੀ, ਉਹਨਾਂ ਪੁਲਿਸ ਅਫਸਰਾਂ ਨੂੰ ਡਾਂਟਦੇ ਸਨ ਬੇਖੌਫ ਹੋ ਕੇ। ਨਾਭਾ ਜੇਲ੍ਹ ਦੇ ਵਿੱਚ ਬੰਦ ਸਨ ਭਾਈ ਰਾਮ ਸਿੰਘ ਜੀ ਦੌਣ ਕਲਾਂ, ਇਸੇ ਤਰ੍ਹਾਂ ਭਾਈ ਬਲਵਿੰਦਰ ਸਿੰਘ ਜੀ ਲੁਹਾਮ। ਇਹ ਨੌਜਵਾਨਾਂ ਨੂੰ ਜੇਲ੍ਹ ਵਿੱਚ ਬੰਦ ਹੋਣਾ ਨੂੰ ਉੱਥੇ ਹੀ ਝੂਠਾ ਪੁਲਿਸ ਮੁਕਾਬਲਾ ਬਣਾ ਨਾਭਾ ਜੇਲ੍ਹ ਦੇ ਵਿੱਚ। ਬੀਬੀ ਜੀ ਦਾ ਇਹ ਏਰੀਆ ਸੀ, ਉਹਨਾਂ ਨੂੰ ਪਤਾ ਲੱਗਾ 10,000 ਦੇ ਕਰੀਬ ਸੰਗਤਾਂ ਨੂੰ ਲੈ ਕੇ ਇੱਕ ਆਵਾਜ਼ 'ਤੇ 10,000 ਬੰਦਾ ਇਕੱਠਾ ਹੋ ਜਾਂਦਾ। ਸੰਗਤਾਂ ਟਰਾਲੀਆਂ ਭਰ ਕੇ ਵੀ ਹੀਰਾਂ ਕੱਤ ਕੇ ਆਉਂਦੀਆਂ ਸੀ। ਨਾਭਾ ਜੇਲ੍ਹ ਨੂੰ ਘੇਰਾ ਪਾ ਲਿਆ ਸੀ, 200 ਮੀਟਰ ਦੇ ਘੇਰੇ 'ਤੇ ਭਾਵੇਂ ਕਰਫਿਊ ਲਾ ਦਿੱਤਾ ਸੀ ਪੁਲਿਸ ਨੇ, ਪਰ ਬੀਬੀ ਜੀ ਉਹਨਾਂ ਦੇ ਸਰੀਰ ਲਏ ਬਗੈਰ ਉੱਠੇ ਨਹੀਂ ਸਨ। ਇਸੇ ਤਰ੍ਹਾਂ 6 ਸਿੰਘਾਂ ਦਾ ਮੁਕਾਬਲਾ ਹੋਇਆ ਸੀ ਇੱਕ ਥਾਂ 'ਤੇ, ਉੱਥੇ ਵੀ ਬੀਬੀ ਬਿਮਲ ਕੌਰ ਖਾਲਸਾ ਨੇ ਜਾ ਕੇ ਉਹਨਾਂ ਦੇ ਸਰੀਰ ਲਏ, ਅੰਤਮ ਸੰਸਕਾਰ ਕਰਵਾਏ, ਭੋਗ ਪਵਾਏ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਨੌਜਵਾਨਾਂ ਨੂੰ ਝੂਠਿਆਂ ਨੂੰ ਫੜ ਕੇ ਉੱਥੇ ਬੀਬੀ ਜੀ ਜਾ ਕੇ ਡਟ ਪੈਂਦੇ ਸੀ। ਕਈ ਵਾਰ ਪੁਲਿਸ ਨਾਲ ਝੜਫਾਂ ਵੀ ਹੁੰਦੀਆਂ ਸਨ। ਖੰਨੇ ਠਾਣੇ ਦਾ ਵੀ ਇੱਕ ਵਾਰ ਬੀਬੀ ਬਿਮਲ ਕੌਰ ਜੀ ਖਾਲਸਾ ਜੀ ਨੇ ਘਰਾਓ ਕੀਤਾ ਸੀ। 10,000 ਦੇ ਕਰੀਬ ਸੰਗਤਾਂ ਸਨ, ਉੱਥੋਂ ਵੀ ਆਪਣਾ ਫੈਸਲਾ ਜਿਹੜਾ ਉਹਨਾਂ ਕੀਤਾ ਸੀ ਉਹ ਮਨਾ ਕੇ ਉੱਠੇ। ਇਸ ਤਰੀਕੇ ਨਾਲ ਇੱਕ ਵਾਰ ਨਹੀਂ, ਬਹੁਤ ਥਾਵਾਂ ਥਾਵਾਂ 'ਤੇ ਉਹ ਡਟੇ ਰਹੇ। ਧਰਮ ਦਾ ਜਿੱਥੇ ਪ੍ਰਚਾਰ ਕਰਦੇ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਸਨ। ਆਪਣੀ ਸੋ ਦ੍ਰਿੜਤਾ ਨਾਲ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਵੋਟਾਂ ਤੋਂ ਪਹਿਲਾਂ ਉਹ ਪੂਰੇ ਕੀਤੇ। ਆਪਣੇ ਆਪ ਨੂੰ ਕੌਮ ਦੇ ਸਮਰਪਿਤ ਕੀਤਾ ਹੋਇਆ ਸੀ, ਖੜਦੇ ਸੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰੀਕੇ ਨਾਲ ਅਖੀਰ ਉਹਨਾਂ ਨੂੰ ਜਜ਼ਬਾ ਕਿੰਨਾ ਸੀ ਉਹਨਾਂ ਦੇ ਅੰਦਰ ਕਿ 18 ਮਾਰਚ 1986 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਭਰਾ ਅਮਰ ਸ਼ਹੀਦ ਭਾਈ ਜਗਜੀਤ ਸਿੰਘ ਜੀ ਰੋਡੇ, ਉਹਨਾਂ ਵਿੱਚ ਜਜ਼ਬਾ ਬਹੁਤ ਸੀ। ਔਰ ਉਹਨਾਂ ਨੇ ਕਾਨਫਰੰਸ ਵਿੱਚ ਬੜੀ ਚੜ੍ਹਦੀ ਕਲਾ ਨਾਲ ਪ੍ਰਚਾਰ ਕੀਤਾ ਸੀ ਨਕੋਦਰ। ਉਹਨਾਂ ਦੇ ਉਸ ਪ੍ਰਚਾਰ ਤੋਂ ਖਫਾ ਹੋ ਕੇ ਉਹਨਾਂ ਨੂੰ ਸਿੱਖੀ ਭੇਸ ਵਿੱਚ ਆ ਕੇ ਖੇਤ ਵਿੱਚ ਪਾਣੀ ਲਾਉਂਦੇ ਨੂੰ ਕਣਕ ਨੂੰ ਅਤੇ ਚੁੱਕ ਕੇ ਲੈ ਗਏ ਸੀ, ਬੇਹੋਸ਼ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। 18 ਮਾਰਚ 1986 ਨੂੰ ਉਹਨਾਂ ਦਾ ਅੰਤਮ ਸੰਸਕਾਰ ਸੀ ਰੋਡਿਆਂ ਦੀ ਪਾਵਨ ਧਰਤੀ 'ਤੇ। ਉੱਥੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ ਸਾਰੇ ਪੰਜਾਬ ਭਰ 'ਚ। ਸ਼ਾਇਦ ਮੈਂ ਭਾਵੇਂ ਛੋਟਾ ਸੀ ਪਰ ਮੈਨੂੰ ਉੱਥੇ ਨਹੀਂ, ਛੋਟੇ ਬੱਚੇ ਜਾਣ ਦਿੱਤੇ ਸੀ ਤੁਸੀਂ ਗੁਆਚ ਜਾਓਗੇ, ਐਡਾ ਵੱਡਾ ਇਕੱਠ। ਫਿਰਨੀ 'ਤੇ ਅਸੀਂ ਖੜੋਤੇ ਸੀ ਮੇਨ ਅੱਡੇ 'ਤੇ ਜਿੱਥੋਂ ਸੰਗਤ ਲੰਘਦੀ ਸੀ, ਜਕਾਰੇ ਛੱਡਦੀ ਹੋਈ ਭਰੇ ਟਰੱਕ ਬੱਸਾਂ ਕਾਰਾਂ। ਸੋ ਅੱਡੇ 'ਤੇ ਹੀ ਅਸੀਂ ਛੋਟੇ ਛੋਟੇ ਪਚੰਗੀ ਖੜ੍ਹੇ ਹੋਏ ਸੀ, ਉੱਥੋਂ ਹੀ ਅਸੀਂ ਜਕਾਰੇ ਨਾਲ ਹੀ ਸੰਗਤ ਦੇ ਸੁਣ ਕੇ ਅਸੀਂ ਵੀ ਛੱਡੀ ਜਾਂਦੇ। ਸਾਰਾ ਦਿਨ ਉੱਥੇ ਮਿੱਟੀ ਉੱਤੇ ਪੈਂਦੀ ਰਹੀ, ਪਰ ਇੰਨਾ ਜਜ਼ਬਾ ਸੀ। ਉਹ ਸੰਗਤ ਲੰਘਦੀ ਇੱਕ ਪਾਸੇ ਦੀ ਅਸੀਂ ਵੇਖੀ, ਸਾਰਾ ਦਿਨ ਲੰਘਦੀ, ਅਤੇ ਦੂਜੇ ਰਾਹ ਸਾਰੇ ਬੰਦ ਸੀ। 18 ਕਿੱਲਿਆਂ 'ਚ ਇਕੱਠ ਸੀ, 18 ਕਿੱਲਿਆਂ ਸੰਗਤ ਬੈਠੀ ਚਿਖਾ ਦੇਖੋ ਦੁਆਲੇ। ਉੱਥੇ ਬੀਬੀ ਬਿਮਲ ਕੌਰ ਜੀ ਖਾਲਸਾ ਜੀ ਦਾ ਜਜ਼ਬਾ ਕਿੰਨਾ, ਜਦੋਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਚੱਲ ਰਿਹਾ ਸੀ ਉੱਥੇ ਆਪ ਜੀ ਪਹੁੰਚੇ ਹੋਏ ਸੀ। ਜਦੋਂ ਪਤਾ ਲੱਗਾ ਵੀ ਅੱਜ ਸੰਸਕਾਰ ਹੈ ਭਾਈ ਜਗਜੀਤ ਸਿੰਘ ਮਹਾਂਪੁਰਖਾਂ ਦੇ ਭਰਾ ਦਾ ਵੱਡੇ ਦਾ, ਉਹਨਾਂ ਕਿਹਾ ਮੈਂ ਹਰ ਹਾਲਤ 'ਚ ਉੱਥੇ ਪਹੁੰਚਣਾ। ਭਚੰਗੀ ਛੋਟਾ ਸੀ ਆਪ ਜੀ ਕੋਲ, ਉੱਥੇ ਹੀ ਰਹਿ ਗਿਆ। 8 ਵਜੇ ਇੰਨੇ ਆਏ ਮੱਥਾ ਟੇਕ ਕੇ ਕੇਸਗੜ੍ਹ ਸਾਹਿਬ ਤੋਂ, ਅਤੇ ਉੱਥੇ ਭਚੰਗੀ ਨਾਲ ਦੇ ਸਿੰਘ ਕੋਲ ਹੀ ਰਹਿ ਗਿਆ। ਭਚੰਗੀ ਦਾ ਵੀ ਧਿਆਨ ਨਹੀਂ ਕੀਤਾ ਸੀ, ਛੱਡ ਕੇ ਹੀ ਬੱਚੇ ਨੂੰ ਗੁਆ ਕੇ ਉਹ ਗੁਆਚ ਗਿਆ ਸੀ ਛੋਟਾ ਭਚੰਗ। ਬੀਬੀ ਜੀ ਉੱਥੇ ਪਹੁੰਚ ਗਏ ਸੀ, ਜਦੋਂ ਸੰਸਕਾਰ 'ਤੇ ਪਹੁੰਚੇ ਫਿਰ ਮੈਨੂੰ ਮੇਰੇ ਤਾਏ ਦੇ ਮੁੰਡੇ ਨੇ ਇਹ ਗੱਲ ਦੱਸੀ ਸੀ, ਹੁਣ ਉਹ ਦੁਨੀਆ ਤੋਂ ਚਲੇ ਗਏ, ਵੱਡੇ ਸੀ ਸਾਡੇ। ਉਹਨੇ ਦੱਸੀ ਸੀ, ਕਹਿੰਦਾ ਵੀ ਬਿਮਲ ਕੌਰ ਖਾਲਸਾ ਉੱਥੇ ਆਈ ਅਤੇ ਆਪਣਾ ਭਚੰਗੀ ਗੁਆ, ਅਤੇ ਉਹਨੂੰ ਉੱਥੇ ਸਰੋਪਾ ਦਿੱਤਾ ਬਾਬਾ ਜੋਗਿੰਦਰ ਸਿੰਘ ਜੀ ਨੇ ਇੱਕ ਸ਼੍ਰੀ ਸਾਹਿਬ ਵੱਡੇ ਇਕੱਠ ਵਿੱਚ, ਅਤੇ ਸਰੋਪਾ ਦਿੱਤਾ ਅਤੇ ਇਹ ਵੀ ਉੱਥੇ ਬੋਲਿਆ ਗਿਆ ਵੀ ਇਹਨੇ ਭਚੰਗੀ ਦੀ ਪਰਵਾਹ ਨਹੀਂ ਕੀਤੀ। ਅਜੇ ਇੰਨਾ ਬੋਲਿਆ ਹੀ ਸੀ ਸਾਰਾ ਉੱਥੇ, ਕਿਉਂਕਿ ਪਿੰਡ ਢੁਕਿਆ ਹੋਇਆ ਸੀ ਪ੍ਰਸ਼ਾਦੇ ਪਕਾਉਣ ਵਿੱਚ, ਲੋਹਾਂ ਚੜ੍ਹੀਆਂ ਸੀ ਸਾਰੇ ਗੁਰਦੁਆਰਿਆਂ ਵਿੱਚ, ਫਿਰ ਵੀ ਲੰਗਰ ਪੂਰਾ ਨਹੀਂ ਆਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਕੀ ਹੋਇਆ ਵੀ ਉਸੇ ਵੇਲੇ ਉਹ ਸਿੰਘ ਜਿਹੜਾ ਕਿਸੇ ਨੂੰ ਪਤਾ ਸੀ ਗੁਰਮੁਖ ਨੂੰ ਵੀ ਭਚੰਗੀ ਉਹਨਾਂ ਦਾ, ਉਹ ਹੋਲੇ ਮਹੱਲੇ 'ਚੋਂ ਫੜ ਕੇ ਭਚੰਗੀ ਨੂੰ ਮਗਰੇ ਹੀ ਆ ਗਏ, ਉਹ ਵੀ ਉੱਥੇ ਹੀ ਪਹੁੰਚ ਗਿਆ ਸੀ। ਸ਼ਾਇਦ ਅੱਜ ਕੱਲ੍ਹ ਵਾਂਗ ਨਹੀਂ ਸੀ ਕੋਈ ਇੰਗਲੈਂਡ ਤੋਂ ਮੂਵੀਆਂ ਵਾਲੇ ਵੱਡੀਆਂ ਕੈਮਰੇ ਲੈ ਕੇ ਸਿੰਘ ਪਹੁੰਚੇ ਹੋਏ ਸੀ ਉਸ ਵੇਲੇ, ਉਹਨਾਂ ਕੋਲ ਉਹ ਮੂਵੀਆਂ ਨਹੀਂ, ਅਜੇ ਯੂਟਿਊਬ 'ਤੇ ਮੈਨੂੰ ਲੱਗਦਾ ਨਹੀਂ ਪਈ, ਵਿਰਲਾ ਵਿਰਲਾ ਕੋਈ ਬਾਹਰੋਂ ਆਏ ਸਿੰਘਾਂ ਕੋਲ ਕੈਮਰਾ ਹੁੰਦਾ ਸੀ, ਉਹ ਹੋਵੇ ਫੋਟੋ। ਅਤੇ ਉਹ ਮਗਰੇ ਹੀ ਸਿੰਘ ਬੱਚਾ ਚੁੱਕ ਕੇ ਉੱਥੇ ਪਹੁੰਚ ਗਿਆ ਸੀ, ਅਜੇ ਬੋਲਿਆ ਹੀ ਸੀ ਵੀ ਬੀਬੀ ਜੀ ਆਏ ਨੇ, ਆਪਣਾ ਬੱਚਾ ਵੀ ਉੱਥੇ ਰਹਿ ਗਿਆ, ਪਰਵਾਹ ਨਹੀਂ ਕੀਤੀ। ਅਤੇ ਥੋੜ੍ਹੇ ਚਿਰ ਬਾਅਦ ਹੀ ਉਸੇ ਇਕੱਠ ਵਿੱਚ ਹੀ ਉਹ ਬੱਚਾ ਲੈ ਕੇ ਪਹੁੰਚ ਗਿਆ। ਉਹਨੂੰ ਫਿਰ ਗਾਂਹ ਲੈ ਕੇ ਗਏ ਸਟੇਜ 'ਤੇ ਵੀ ਤੇਰੀ ਤਾਂ ਬਹੁਤ ਵੱਡੀ ਸੇਵਾ ਵਾ, ਤੂੰ ਬੱਚਾ ਬੀਬੀ ਜੀ ਦਾ ਲੈ ਕੇ ਆਇਆ ਵਾਂ ਸਿੰਘਾਂ ਇੰਨੀ ਮਗਰੇ ਹੀ। ਉਹਨੂੰ ਵੀ ਸਰੋਪਾ ਦਿੱਤਾ ਸੀ, ਕਹਿੰਦੇ ਇਹਨੂੰ ਵੀ ਸਰੋਪਾ ਦੇ, ਜੈਕਾਰਾ ਛੱਡਿਆ। ਏਡੀ ਬੇਪਰਵਾਹ ਬੀਬੀ ਸੀ ਇਹ, ਕੌਮ ਦੇ ਨਾਲ ਇੰਨੀ ਵਫਾਦਾਰੀ, ਮੈਂ ਸ਼ਸ਼ਕਾਰ 'ਤੇ ਪਹੁੰਚਣਾ, ਬੱਚੇ ਦੀ ਪਰਵਾਹ ਨਹੀਂ ਕੀਤੀ, ਲੇਟ ਨਾ ਹੋ। ਸੋ ਬੀਬੀ ਬਿਮਲ ਕੌਰ ਜੀ ਖਾਲਸਾ ਖੀਰ ਸਾਹ ਸੰਗਤ ਜੀ, ਇਹਨਾਂ ਦੀ 2 ਸਤੰਬਰ ਅਤੇ 1991 ਨੂੰ ਆਪਣੀ ਜਿਹੜੀ ਰਿਹਾਇਸ਼ ਸੀ ਐੱਮ ਪੀ ਨੂੰ ਮਿਲੀ ਹੋਈ ਮੋਹਾਲੀ ਵਿਖੇ, ਉੱਥੇ ਹੀ ਇਹਨਾਂ ਦੇ ਸਰੀਰ ਨੂੰ ਮ੍ਰਿਤਕ ਪਾਇਆ ਗਿਆ। ਕਈ ਤਰ੍ਹਾਂ ਦੀਆਂ ਗੱਲਾਂ ਅਖਬਾਰਾਂ ਵਿੱਚ ਆਈਆਂ ਵੀ ਬੀਬੀ ਬਿਮਲ ਕੌਰ ਖਾਲਸਾ ਨੇ ਸਾਇਨਡ ਖਾ ਲਏ, ਆਤਮ ਹੱਤਿਆ ਕੀਤੀ। ਫਿਰ ਕੁਝ ਦਿਨਾਂ ਬਾਅਦ ਪੁਲਿਸ ਨੇ ਇਹ ਕਿਹਾ ਵੀ ਉਹਨਾਂ ਨੂੰ ਕੱਪੜੇ ਧੋਂਦਿਆਂ ਹੋਇਆਂ ਮਸ਼ੀਨ ਤੋਂ ਕਰੰਟ ਲੱਗਾ ਹੈ ਤਾਰ ਤੋਂ, ਅਤੇ ਉਹਨਾਂ ਦੀ ਮੌਤ ਹੋਈ। ਇਹ ਸ਼ੰਕਾ ਸੀ। ਉਸ ਵੇਲੇ ਕਈ ਗੱਲਾਂ ਬਣਾਈਆਂ ਗਈਆਂ, ਭਾਵੇਂ ਕਿ ਨਿਰਪੱਖ ਜਾਂਚ ਕਰਨ ਵਾਸਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਮਲੋਆ ਐਡਵੋਕੇਟ, ਜੋ ਭਾਈ ਸੁਬਿਆੰਤ ਸਿੰਘ ਦੇ ਵੱਡੇ ਭਰਾ ਸਨ, ਪ੍ਰਿੰਸੀਪਲ ਤਰਲੋਚਨ ਸਿੰਘ ਜੀ, ਜਸਟਿਸ ਅਜੀਤ ਸਿੰਘ ਜੀ ਬੈਂਸ, ਭਾਈ ਹਰਚਰਨ ਸਿੰਘ ਜੀ, ਕੈਪਟਨ ਹਰਚਰਨ ਸਿੰਘ ਜੀ ਰੋਡੇ, ਮਹਾਂਪੁਰਖਾਂ ਦੇ ਵੱਡੇ ਭਰਾ, ਇਹਨਾਂ ਸਾਰਿਆਂ ਨੇ ਉੱਦਮ ਕੀਤਾ ਸੀ, ਬਹੁਤ ਹੀਆ ਕੀਤਾ ਵੀ ਨਿਰਪੱਖ ਜਾਂਚ ਕਰਾਈ ਜਾਵੇ ਬੀਬੀ ਜੀ ਦੀ ਮੌਤ। ਇਹਨਾਂ ਨੂੰ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਪੁਲਿਸ ਦੱਸ ਨਹੀਂ ਰਹੀ, ਪਰ ਉਹ ਜ਼ੋਰ ਨਹੀਂ ਪਿਆ। ਉਸ ਵੇਲੇ ਕੌਣ ਪੁੱਛਦਾ ਸੀ, ਵਿੱਚੇ ਹੀ ਰਹਿ ਗਈ ਉਹ ਗੱਲ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਹੀ ਖਦਸ਼ੇ ਜ਼ਾਹਰ ਕੀਤੇ ਗਏ ਪੰਥ ਵਿੱਚ ਕਿ 2 ਦਿਨ ਪਹਿਲਾਂ ਭਾਈ ਗੁਰਜੰਟ ਸਿੰਘ ਜੀ ਰਾਜਸਥਾਨੀ ਖਾਲਸਾ ਕਮਾਂਡੋ ਫੋਰ ਦੇ ਜਿਹੜੇ ਚੀਫ ਜਰਨਲ ਸਨ ਉਸ ਵੇਲੇ ਦੇ, ਉਹਨਾਂ ਦੇ ਇਹਨਾਂ ਦੇ ਘਰੋਂ ਆਉਂਦੇ ਹੋਏ ਮੀਟਿੰਗ ਤੋਂ ਬਾਅਦ ਉਹਨਾਂ ਦੀ ਮੋਹਾਲੀ ਵਿੱਚ ਹੀ ਘੇਰਾ ਪੈ ਗਿਆ ਸੀ ਅਤੇ ਉਹਨਾਂ ਦੀ ਸ਼ਹੀਦੀ ਹੋ ਗਈ ਸੀ। ਇਸ ਕਰਕੇ ਇਹ ਗੱਲ ਜੋੜੀ ਗਈ ਕਿ ਉਹਦੇ ਵਿੱਚ ਤਪਤੀਸ਼ ਹੋਣੀ ਸੀ, ਬੀਬੀ ਬਿਮਲ ਕੌਰ ਖਾਲਸਾ ਤੋਂ ਪੁੱਛਗਿੱਛ ਹੋਣੀ ਸੀ, ਅਤੇ ਉਸ ਦੇ ਵਜੋਂ ਪੁਲਿਸ ਤੋਂ ਡਰਦੇ ਹੋਏ ਬੀਬੀ ਜੀ ਨੇ ਆਤਮ ਹੱਤਿਆ ਕਰ ਲਈ। ਇਹ ਕਹਾਣੀ ਘੜੀ ਗਈ। ਜਿਹੜੀ ਬੀਬੀ ਨੇ ਇੰਨਾ ਤਸ਼ੱਦਦ ਝੱਲਿਆ ਹੋਵੇ ਪਹਿਲਾਂ, ਏਡੀ ਵੱਡੀ ਜਜ਼ਬਾਤ ਹੋਵੇ, ਸਭ ਕੁਝ ਝੱਲ ਕੇ ਲੋਹੇ ਦਾ ਹਿਰਦਾ ਬਣ ਗਿਆ ਹੋਵੇ, ਉਹ ਏਡੀ ਕਮਜ਼ੋਰ ਨਹੀਂ ਸੀ ਵੀ ਇੰਨੀ ਕੁ ਗੱਲ 'ਤੇ ਉਹ ਆਪਣੇ ਆਪ ਨੂੰ ਖਤਮ ਕਰ ਲਏ। ਇਹ ਝੂਠੀਆਂ ਕਹਾਣੀਆਂ ਬਣਾਈਆਂ ਗਈਆਂ। ਬੀਬੀ ਜੀ ਨੂੰ ਕਿਸੇ ਬਹਾਨੇ ਨਾਲ ਸ਼ਹੀਦ ਕੀਤਾ ਗਿਆ ਉਹਨਾਂ ਦੀ ਰਿਹਾਇਸ਼ 'ਤੇ, ਕਿਉਂਕਿ ਉਸ ਤੋਂ ਪਹਿਲਾਂ ਵੀ ਸਰਦਾਰ ਜਗਦੇਵ ਸਿੰਘ ਜੀ ਖੁੜੀਆ, ਜਿਹੜੇ ਬੜੇ ਹਰਮਨ ਪਿਆਰੇ ਸਨ, ਪਿੰਡ ਪਿੰਡ ਉਹਨਾਂ ਨੂੰ ਤੋਲਿਆ ਗਿਆ ਸੀ 1999 ਦੀਆਂ ਚੋਣਾਂ ਵਿੱਚ ਖੜ੍ਹੇ ਸੀ, ਪਿੰਡ ਪਿੰਡ। ਮੈਂ ਆਪ ਵੀ ਉਹਨਾਂ ਨੂੰ ਤੁਲਦੇ ਹੋਏ ਰੁਪਈਆਂ ਦੇ ਬਰਾਬਰ ਵੇਖਿਆ। ਸੋ ਉਹਨਾਂ ਬਾਰੇ ਗਾਇਆ ਵੀ ਗਿਆ ਸੀ ਕਿ ਸੰਗਤਾਂ ਦੇ ਵਿੱਚ ਪਿੰਡ ਪਿੰਡ ਤੁਲਿਆ, ਕੁੜੀਏ ਦੀ ਭੇਦ ਭਰੀ ਮੌਤ ਸੁਣ ਕੇ ਪੱਤਾ ਪੱਤਾ ਰੋ ਪਿਆ, ਢਾਡੀਆਂ ਨੇ ਗਾਇਆ ਸੀ। ਉਹਨਾਂ ਨੂੰ ਇਸ ਤੋਂ ਪਹਿਲਾਂ ਉਹਨਾਂ ਦੇ ਫਾਰਮ ਦੇ ਨੇੜੇ ਜਾਂਦੀ ਨਹਿਰ ਵਿੱਚ ਉਹਨਾਂ ਦਾ ਸਰੀਰ ਮਿਲਿਆ, ਸਵੇਰੇ ਸੈਰ ਕਰਦਿਆਂ ਨੂੰ ਚੁੱਕ ਕੇ ਸ਼ਹੀਦ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ, ਉੱਥੋਂ ਉਹਨਾਂ ਦਾ ਸਰੀਰ ਮਿਲਿਆ ਸੀ। ਔਰ ਇਸ ਤਰ੍ਹਾਂ ਉਹ ਵੀ ਕੌਮੀ ਜਜ਼ਬਾਤ ਸੀ ਉਹਨਾਂ ਦੇ ਅੰਦਰ ਵੀ, ਜਿਹੜਾ ਵੀ ਕੋਈ ਦਿਸਦਾ ਸੀ ਉਸ ਵੇਲੇ ਵੀ ਇਹਦੇ ਅੰਦਰ ਕੌਮੀ ਜਜ਼ਬਾਤ ਨੇ ਸਮਰਪਿਤ ਆ, ਉਹਨੂੰ ਖਤਮ ਕਰ ਦਿੱਤਾ ਜਾਂਦਾ ਸੀ ਉਸੇ ਲੀਡਰ ਨੇ, ਦੂਜੇ ਨੂੰ ਨਹੀਂ ਕੀਤਾ, ਜਿਹਦੇ ਅੰਦਰ 2 ਸੀ ਰਹਿਮਾ, ਪੂਰਾ ਸਮਰਪਿਤ ਵੀ ਨਹੀਂ ਸੀ ਕੌਮ ਨੂੰ,
2: ਲੱਗਦਾ ਸੀ ਸਮਰਪਿਤਾ ਅਤੇ ਨਾਲ ਅੰਦਰੋਂ ਰਲਿਆ ਹੋਇਆ ਸੀ, ਉਹ ਬਚ ਗਈ, ਉਹਨਾਂ ਨੂੰ ਕੁਝ ਨਹੀਂ। ਇਹ ਵੀ ਮੈਂ ਬੇਨਤੀ ਕਰਾਂ, ਜਗਜੀਤ ਸਿੰਘ ਰੋਡੇ ਨੇ ਇੱਕੋ ਸਪੀਚ ਦਿੱਤੀ ਸੀ, ਉਹਦੀ ਸ਼ਹੀਦੀ ਹੋ ਜਾ ਕਿ ਦੁਬਾਰਾ ਕਿਤੇ ਪਿੰਡਰਾਂ ਵਾਲਾ ਨਾ ਆ ਜਾਵੇ ਇਹਨਾਂ ਦੇ ਵਿੱਚ। ਇਹ ਡਰ ਸੀ, ਇਹ ਕੰਬਣੀ ਸੀ ਏਜੰਸੀਆਂ ਨੂੰ, ਗੌਰਮੈਂਟ। ਜਗਦੇਵ ਸਿੰਘ ਖੁੱਡੀਏ ਨੂੰ ਵੀ ਭੇਦ ਭਰੀ ਮੌਤ ਵਿੱਚ ਅੱਜ ਤੱਕ ਨਹੀਂ ਕੋਈ ਦੱਸ ਸਕਿਆ ਕਿਹਨੇ ਮਾਰਿਆ ਸ਼ਹੀਦ ਕਰ। ਉਹੀ ਐਮ ਪੀ ਸੀ ਫਰੀਦਕੋਟ ਤੋਂ, ਬੀਬੀ ਬਿਮਲ ਕੌਰ ਜੀ ਖਾਲਸਾ ਜਜ਼ਬਾਤਾਂ ਨਾਲ ਭਰੇ ਹੋਏ ਸਮਰਪਿਤ, ਰੋਪੜ ਤੋਂ ਐਮ ਪੀ ਸੀ ਪ੍ਰੈਕਟੀਕਲ ਲੀਡਰ ਸਨ ਤੁਹਾਡੇ। ਆਨੇ ਬਾਨੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਇਹਨਾਂ ਦੇ ਤਿੰਨ ਜਿਹੜੇ ਅੰਗ ਰੱਖਿਅਕ ਸਿਪਾਹੀ ਹਿਫਾਜ਼ਤ ਰੱਖਦੇ ਸੀ, ਜਿਹੜੇ ਕੌਮ ਦਾ ਜਿਨ੍ਹਾਂ ਦੇ ਅੰਦਰ ਦਰਦ ਸੀ ਗਾਂਧੀ ਵਰਗੇ, ਉਹਨਾਂ ਤਿੰਨਾਂ ਨੂੰ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ। ਉਹਨਾਂ ਸਿਪਾਹੀਆਂ ਉਹਨਾਂ ਦਾ ਵੀ ਪਤਾ ਨਹੀਂ ਅੱਜ ਤੱਕ ਲੱਗ ਕਿੱਥੇ ਮਾਰਿਆ ਗਿਆ, ਕਿੱਥੇ ਸੁੱਟੇ। ਸੋ ਬੀਬੀ ਜੀ ਨੂੰ ਕਹਿਣ ਤੋਂ ਭਾਵ ਸ਼ਹੀਦ ਕੀਤਾ ਗਿਆ, ਮਹਾਨ ਕੁਰਬਾਨੀ ਉਹਨਾਂ ਦੀ। ਪਰ ਉਹ ਡੋਲੇ ਨਹੀਂ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਉਹਨਾਂ ਨੇ ਔਖੀ ਤੋਂ ਔਖੀ ਘੜੀ ਸਤਿਗੁਰੂ ਦੇ ਆਸਰੇ, ਮਹਾਂਪੁਰਖਾਂ ਦੇ ਆਸਰੇ, ਸਿੰਘਾਂ ਦੇ ਬਲ ਨਾਲ, ਸੰਗਤ ਦੇ ਆਸਰੇ ਉਹਨਾਂ ਨੇ ਚੜ੍ਹਦੀਆਂ ਕਲਾ ਬੁਲੰਦੀਆਂ ਨੂੰ ਛੋਇਆ, ਐਮ ਪੀ ਦੀ ਪਦਵੀ 'ਤੇ ਪਹੁੰਚੇ, ਉੱਥੇ ਪਾਰਲੀਮੈਂਟ ਵਿੱਚ ਗੂੰਜ ਉਠਾਈ ਉਹਨਾਂ ਨੇ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਮਹਾਨ ਸ਼ਹੀਦ ਹੈ ਕੌਮ ਦੇ, ਮੰਨੇ ਚਾਹੇ ਕੋਈ ਨਾ ਮੰਨੇ, ਇਹ ਬੀਬੀਆਂ ਵਿੱਚੋਂ ਮਹਾਨ ਬੀਬੀ ਜਿਹੜੀ, ਸੋ ਪ੍ਰੈਕਟੀਕਲ ਲੀਡਰ ਵੀ ਸੀ, ਜਿਹਦਾ ਪਤੀ ਵੀ ਮਹਾਨ ਸੀ, ਫਿਰ ਉਹ ਉਸ ਪਤੀ ਦੀ ਧਰਮ ਸੁਪਤਨੀ ਸੀ ਜਿਹੜਾ ਕੌਮ ਦਾ ਹੀਰੋ ਸੀ, ਕੌਮ ਦਾ ਹੀਰਾ ਸੀ, ਕੌਮੀ ਪਰਵਾਨਾ ਸੀ। ਫਿਰ ਉਹ ਕਿਵੇਂ ਹੋ ਸਕਦਾ ਕਿ ਉਹਨੇ ਡਰ ਕੇ ਸੈਨਡ ਖਾ ਲਈ। ਸੋ ਉਹ ਅਡੋਲ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੰਗਤਾਂ ਵਿੱਚ ਅਥਾਹ ਰੋਸ ਸੀ ਉਸ ਵੇਲੇ, ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਪ੍ਰੈਕਟੀਕਲ ਲੀਡਰ ਜਿਹੜੇ ਸੀ ਉਹ ਬੇਈਮਾਨ ਸਨ, ਕੌਣ ਸੁਣਦਾ ਸੀ। ਉਹਨਾਂ ਦੀ 35ਵੀਂ ਬਰਛੀ ਦੇ ਸੰਬੰਧ ਵਿੱਚ ਅੱਜ 35 ਸਾਲ ਹੋ ਗਏ ਨੇ, 2 ਸਤੰਬਰ 1991 ਨੂੰ ਉਹਨਾਂ ਨੂੰ ਉਹਨਾਂ ਦੀ ਰਿਹਾਇਸ਼ 'ਤੇ ਸ਼ਹੀਦ ਕਰ ਦਿੱਤਾ ਗਿਆ ਸੀ। ਭੇਦ ਭਰੀ ਹਾਲਤ ਵਿੱਚ ਉਹ ਮਿਲੇ ਸਨ। ਸੋ ਉਹਨਾਂ ਸ਼ਹੀਦਾਂ ਨੂੰ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ 6 ਸਤੰਬਰ 1995 ਨੂੰ ਉਹਨਾਂ ਨੂੰ ਅੰਮ੍ਰਿਤਸਰ ਦੀ ਉਹਨਾਂ ਦੀ ਰਿਹਾਇਸ਼ ਤੋਂ ਅਗਵਾ ਕੀਤਾ ਗਿਆ ਪੁਲਿਸ ਵੱਲੋਂ, ਅਥਾਹ ਤਸ਼ੱਦਦ ਕਰਕੇ ਕਈ ਦਿਨ। ਜਦੋਂ ਉਹ ਆਪਣੇ ਕੀਦੇ ਤੋਂ ਨਹੀਂ ਡੋਲੇ, ਹਾਰ ਨਹੀਂ ਮੰਨੀ, ਪਿੱਛੇ ਨਹੀਂ ਹਟੇ, ਸੋ ਉਸ ਵੇਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ। ਸੋ ਇਹਨਾਂ ਦੋਹਾਂ ਹੀ ਕੌਮੀ ਪਰਵਾਨਿਆਂ ਨੂੰ, ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਨਮਸਕਾਰ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ, ਅੱਜ ਆਪਾਂ ਉਹਨਾਂ ਦੇ ਦਿਹਾੜੇ ਮਨਾ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਦਾਸ ਦਾ ਟਾਈਮ ਸਮਾਪਤ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਪ੍ਰਵਾਨ ਕਰੋ ਜੀ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਬੈਜਟ ਭੱਠੀ ਸਾਧ ਸੰਗਤ ਜੀ ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਸ਼ਹੀਦਾਂ ਦੀ ਜਾਇਮਨੇ ਉੱਪਰ ਆਪਣਾ ਵਿਚਾਰ ਗੁਰਬਾਣੀ ਦੇ ਸਾਂਝੇ ਕੀਤੇ। ਅੱਜ ਆਪਾਂ ਸਾਰੇ ਉਹਨਾਂ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਧਰਮ ਪਤਨੀ ਬੀਬੀ ਬਿਮਲ ਕੌਰ ਜੀ ਖਾਲਸਾ ਜਸਵੰਤ ਸਿੰਘ ਜੀ ਖਾਲਰਾ ਜੀ ਸ਼ਹੀਦੀ ਜਿਨ੍ਹਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਅੱਜ ਦੀ ਐਤਵਾਰੀ ਹਫ਼ਤਾ ਦੇ ਸਮਾਗਮ ਸਮਰਪਿਤ ਨੇ। ਉਹਨਾਂ ਨੇ ਹੀ ਆਪਣੇ ਕੌਮ ਦੀ ਖਾਤਰ ਕੌਮ ਦੀ ਪੱਗ ਰੱਖਣ ਦੀ ਖਾਤਰ ਸ਼ਹੀਦੀਆਂ ਪਾਈਆਂ। ਕੋਟਨ ਕੋਟ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਤੇਜ ਦੇ ਸੰਬੰਧ ਵਿੱਚ ਹੀ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਔਰ ਸਮੂਹ ਸੰਗਤ ਵੱਲੋਂ ਪਾਸੋ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਉਹਨਾਂ ਦੇ ਭੋਗ ਪੈਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਮਾਤਾਵਾਂ ਦਾ ਪੈਣਾ ਬੀਬੀਆਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਸ਼ਹੀਦਾਂ ਦੇ ਯਾਦ ਵਿੱਚ ਇਹਨਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਨੇ। ਆਉਣ ਵਾਲੀ ਜੋ ਵੀਰਵਾਰ ਨੂੰ ਮਾਤਾ ਕੀ ਵੀ ਅਸੀਂ ਸੰਗਤ ਸਮੂਹ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਹਾਂ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 12 ਤਰੀਕ ਨੂੰ ਭੋਗ ਪੈਣੇ। ਸਮੂਹ ਸੰਗਤ ਨੂੰ ਬੇਨਤੀ ਆ ਵੀ ਆਪਾਂ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਈਏ। ਹੁਣ ਗੁਰੂ ਘਰ ਦੇ ਆਪਾਂ ਨੂੰ ਬਾਕੀ ਜੋ ਯੂਨਾਈਟ ਆਫ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਪੋਕਨ ਵਿਖੇ ਜਾਂ ਨੇਪਾਲ ਵਿੱਚ ਜਿਹੜੇ ਹੜ੍ਹ ਆਏ ਨੇ ਉਹਦੇ ਸੰਬੰਧ ਵਿੱਚ ਹੀ ਟਾਟੀ ਪਰ ਲੱਗਿਆ ਹੋਇਆ। ਜਿਸ ਤਰ੍ਹਾਂ ਵੀ ਆਪਾਂ ਯੋਗਦਾਨ ਪਾ ਸਕਦੇ ਵੱਧ ਤੋਂ ਵੱਧ ਯੋਗਦਾਨ ਪਾਈਏ, ਕਿਉਂ ਆਪਾਂ ਉਹਨਾਂ ਨੇ ਵੀ ਜੋ ਸਿੱਖ ਆਫ ਜਸਟਿਸ ਔਰ ਸਮੂਹ ਸੰਗਤਾਂ ਜੋ ਸਹਿਯੋਗ ਦੇ ਰਹੀਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਹੁਣ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਹਜ਼ੂਰੀ ਰਾਗੀ ਜਸਾ ਭਾਈ ਬਰਾਜ ਸਿੰਘ ਜੀ ਦਾ ਦਸਾ 12 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੈ ਕੌਮ ਦੇ ਉਹਨਾਂ ਪ੍ਰਵਾਨਿਆਂ ਨੂੰ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਹੱਕ ਅਤੇ ਸੱਚ ਦੀ ਖਾਤਰ ਆਪਣਾ ਆਪਾ ਵਾਰਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੱਕ ਸ਼ਬਦ ਦੀ ਹਾਜ਼ਰੀ ਭਾਈ ਹਰਵਿੰਦਰ ਸਿੰਘ ਜੀ ਭਰਨਗੇ, ਪਿਆਰ ਸਾਹਿਬ ਸਾਨੂੰ ਕਰੀਏ ਜੀ।
1: Thank you.

ਸਤਿਗੁਰ ਪੇਸ਼ਾ ਸੰਗਤ ਜੀ, ਬੀਬੀ ਬਿਮਲਜੀਤ ਕੌਰ ਖਾਲਸਾ ਜੀ ਦੀ ਸ਼ਹੀਦੀ ਸਮਾਗਮ ਨੂੰ ਆਪ ਜੀ ਜੁੜ ਚੁੱਕੇ ਹੋ। ਸਾਹਿਬ ਜੀ ਆਖਦੇ ਹਨ ਕਿ ਜਿਨ੍ਹਾਂ ਦੀ ਪ੍ਰੀਤ ਉਸ ਵਾਹਿਗੁਰੂ ਦੇ ਨਾਲ ਜੁੜ ਗਈ ਹੈ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦੀ ਸੱਚੀ ਪ੍ਰੀਤ ਹਮ ਤੁਮ ਸਿਉਂ ਜੋਰੀ। ਔਰ ਰਲ ਮਿਲ ਕੇ ਇੱਕ ਸ਼ਬਦ ਦਾ ਗਾਇਨ

0: ਸੋ ਗੁਰਪ੍ਰੀਤ ਸਤਸੰਗ ਜੀ ਇਤਨੀ ਕੋ ਹਾਜ਼ਰੀ ਪ੍ਰਵਾਨ ਕਰਨੀ ਅਨੇਕਾਂ ਪ੍ਰਕਾਰ ਦੀ ਕੁਲ ਚੁੱਕ ਦਿਖੇ ਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਰਬਤ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਮਹਾਰਾਜ ਹਜ਼ੂਰੀ ਭਾਈ ਜੋਟਬਾਠੀ ਸਾਹਿਬ ਸਿੰਘ ਧੰਨਵਾਦੀਆਂ ਗੁਰੂ ਘਰ ਦੀ ਹਜ਼ੂਰੀ ਰਾਗੀ ਬਰਿਆਮ ਸਿੰਘ ਦੇ ਬੇਟਾ ਅਰਵਿੰਦਰ ਸਿੰਘ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਨ ਕਾ ਹੁਣ 15 ਕੁ ਮਿੰਟ ਵਾਸਤੇ ਭਾਈ ਹਰਦੀਪ ਸਿੰਘ ਜੀ ਆਪ ਜੀ ਨਾਲ ਇੱਕ ਸ਼ਬਦ ਅਤੇ ਕੁਛ ਵਿਚਾਰ ਆਪਣੀਆਂ ਸਾਂਝਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪਿਆਰੀ ਸਾਧ ਸੰਗਤ ਜੀਓ, ਸੋ ਅੱਜ ਆਪਾਂ ਬੀਬੀ ਬਿਮਲ ਕੌਰ ਖਾਲਸਾ, ਸੋ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਬੀਬੀ ਬਿਮਲ ਕੌਰ ਖਾਲਸਾ ਕੌਣ ਸੀ। ਸੋ ਆਪਾਂ ਪਹਿਲੀ ਵਾਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਸੋ ਉਹਨਾਂ ਦੀ ਬੇਟੀ ਅੰਮ੍ਰਿਤ ਕੌਰ, ਸੋ ਐਤਕੀ ਜਦੋਂ ਇੰਡੀਆ ਜਾਣ ਦਾ ਮੌਕਾ ਮਿਲਿਆ ਅਤੇ ਉਹਨਾਂ ਦਾ ਇੱਕ ਲਾਮਾ ਸੀ, ਕਹਿੰਦੇ ਭਾਜੀ ਬਈ ਸਾਡੇ ਪਿਤਾ ਜੀ ਭਾਈ ਬੇਅੰਤ ਸਿੰਘ ਜੀ ਨੇ ਇੰਦਰਾ ਗਾਂਧੀ ਦਾ ਸੌਦਾ ਲਾਇਆ, ਉਹ ਸਾਰਿਆਂ ਨੂੰ ਪਤਾ ਹੈ। ਅਤੇ ਸਾਡੀ ਮਾਤਾ ਜੀ ਨੇ ਉਸ ਤੋਂ ਬਾਅਦ ਪੰਥ ਦੇ ਵਿੱਚ ਬਹੁਤ ਸੰਘਰਸ਼ ਕੀਤਾ। ਅਸੀਂ ਅੱਖੀ ਦੇਖਿਆ ਕਿ ਉਹਨਾਂ ਦੀ ਕਿਸੇ ਨੇ ਬਰਸੀ ਕੋਈ ਸ਼ਹੀਦੀ ਦਿਹਾੜਾ ਨਹੀਂ ਮਨਾਇਆ। ਸੋ ਤੁਸੀਂ ਉੱਥੇ ਅਮਰੀਕਾ ਰਹਿੰਦੇ ਹੋ ਕਿ ਉੱਥੇ ਮੇਰੀ ਮਾਤਾ ਨੂੰ ਕੋਈ ਯਾਦ ਕਰਦਾ? ਸੋ ਜਦੋਂ ਫਿਰ ਇੱਥੇ ਆਇਆ ਅਤੇ ਇੱਥੇ ਗੱਲ ਕੀਤੀ ਆਪਣੇ ਕਮੇਟੀ ਵਿੱਚ ਵੀ ਪ੍ਰਧਾਨ ਸਾਹਿਬ ਰਾਣੀ ਭੈਣ ਜੀ ਨੂੰ ਵੀ ਦੱਸਿਆ ਵੀ ਬੀਬੀ ਬਿਮਲ ਕੌਰ ਖਾਲਸਾ, ਸੋ ਉਹਨਾਂ ਨੂੰ 35 ਸਾਲ ਹੋ ਗਏ ਸ਼ਹੀਦ ਕੀਤੇ ਹਨ ਅਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਕਿਸੇ ਕੌਮ ਦੇ ਵਿੱਚ ਕਿਸੇ ਨੇ ਮਨਾਇਆ ਨਹੀਂ। ਭਾਈ ਬੇਅੰਤ ਸਿੰਘ ਜੀ ਨੂੰ ਤਾਂ ਯਾਦ ਕੀਤਾ ਜਾਂਦਾ ਅਤੇ ਆਪਾਂ ਉਹਨਾਂ ਦਾ ਕਿਉਂ ਨਾ ਦਿਨ ਮਨਾਈਏ। ਅਤੇ ਰਾਣੀ ਭੈਣ ਜੀ ਕਹਿਣ ਲੱਗੇ ਫਿਰ ਤਾਂ ਬਹੁਤ ਵਧੀਆ ਗੱਲ ਹੈ, ਕਿਉਂ ਸਾਡੇ ਕੌਮ ਦੇ ਮਹਾਨ ਸ਼ਹੀਦ ਹੋਏ ਨੇ। ਅਤੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਕੀਤੀ ਸੀ, ਉਹ ਕਹਿੰਦੇ ਬੀਬੀਆਂ ਦਾ ਇਹ ਦਿਨ ਹੈ ਅਤੇ ਬੀਬੀਆਂ ਮਨਾਉਂਦੀਆਂ, ਬੀਬੀਆਂ ਨਾਲ ਗੱਲ ਕਰੋ, ਸਾਡਾ ਪੂਰਾ ਸਹਿਯੋਗ ਹੈ। ਸੋ ਫਿਰ ਇਹ ਬੀਬੀਆਂ ਨੇ ਬਹੁਤ ਉਪਰਾਲਾ ਕੀਤਾ ਅਤੇ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਆਰੰਭ ਕੀਤੇ ਸਨ। ਸੋ ਅੱਜ ਭੋਗ ਪਾਏ ਗਏ। ਬੀਬੀ ਬਿਮਲ ਕੌਰ ਦਾ ਜਿਹੜਾ ਇਤਿਹਾਸ ਹੈ ਉਹ ਅਕਾਲ ਤਖਤ ਦੇ ਨਾਲ ਜੁੜਦਾ ਹੈ, ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਜੀ 'ਤੇ ਅਟੈਕ ਕੀਤਾ ਸੀ। ਬੀਬੀ ਬਿਮਲ ਕੌਰ ਖਾਲਸਾ ਦਾ ਜਨਮ ਮਾਤਾ ਚੰਨਣ ਕੌਰ ਅਤੇ ਪਿਤਾ ਗੁਰਬਚਨ ਸਿੰਘ ਹੁਸ਼ਿਆਰਪੁਰ ਦੇ ਵਿੱਚ ਹੋਇਆ, ਜੋ ਉਹਨਾਂ ਦੀ ਬੇਟੀ ਨੇ ਦੱਸਿਆ। ਸੋ ਉਹ ਛੋਟੇ ਹੁੰਦੇ ਤੋਂ ਉਹ ਦਿੱਲੀ ਚਲੇ ਗਏ ਸੀ। ਦਿੱਲੀ ਜਾ ਕੇ ਉਹਨਾਂ ਨੇ ਉੱਥੇ ਸਾਰੀ ਪੜ੍ਹਾਈ BSA ਨਰਸਿੰਗ ਉਹਨਾਂ ਨੇ ਉੱਥੇ ਕੀਤੀ ਅਤੇ ਉੱਥੇ ਫਿਰ ਉਹ ਹੋਸਪਿਟਲ ਦੇ ਵਿੱਚ ਜੋਬ ਕਰਦੇ ਸੀ। ਸ਼ਹੀਦ ਭਾਈ ਬੇਅੰਤ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦਾ ਸੋ ਇਹ ਸੰਯੋਗ ਬਣਿਆ ਅਤੇ 1976 ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਬੀਬੀ ਬਿਮਲ, ਉਦੋਂ ਬਿਮਲਾ ਕਹਿੰਦੇ ਸੀ, ਬਿਮਲ ਕੌਰ ਨਹੀਂ ਸੀ ਬਣੀ। ਸੋ ਭਾਈ ਬੇਅੰਤ ਸਿੰਘ ਜੀ ਨੇ ਵੀ ਉਦੋਂ ਅੰਮ੍ਰਿਤ ਨਹੀਂ ਛਕਿਆ ਅਤੇ ਬੀਬੀ ਬਿਮਲ ਕੌਰ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ। ਸੋ ਉਹਨਾਂ ਦੇ ਘਰ 3 ਬੱਚੇ ਹੋਏ, ਸੋ ਭਾਈ ਸਰਬਜੀਤ ਸਿੰਘ ਜੀ, ਅੰਮ੍ਰਿਤ ਕੌਰ, ਜਸਵਿੰਦਰ ਸਿੰਘ ਜੀ, 3 ਉਹਨਾਂ ਦੇ ਬੱਚੇ ਸਨ। ਸੋ ਟਾਈਮ ਥੋੜ੍ਹਾ ਜਿਹਾ, ਬਸ ਮੈਂ ਥੋੜ੍ਹਾ ਜਿਹਾ ਕਹਿ ਕੇ ਸੁਣਾ ਦੇਣਾ। 1984 ਦਾ ਦਿਨ ਆਇਆ, ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਜੀ 'ਤੇ ਅਟੈਕ ਕੀਤਾ ਟੈਂਕਾਂ ਅਤੇ ਤੋਪਾਂ ਦੇ ਨਾਲ, ਅਤੇ ਭਾਈ ਬੇਅੰਤ ਸਿੰਘ ਜੀ ਨੇ ਫਿਰ, ਇਹ ਇੰਦਰਾ ਗਾਂਧੀ ਦੇ ਗਨਮੈਨ ਸੀ, ਸੋ ਫਿਰ ਜਦੋਂ ਅਕਾਲ ਤਖਤ ਸਾਹਿਬ ਜੀ 'ਤੇ ਗਏ, ਸਾਰਾ ਦੇਖਿਆ ਕਿ ਇੰਦਰਾ ਨੇ ਇਹ ਬਹੁਤ ਵੱਡਾ ਪਾਪ ਕੀਤਾ, ਅਨੇਕਾਂ ਬੱਚਿਆਂ ਬਜ਼ੁਰਗਾਂ ਬੀਬੀਆਂ ਨੂੰ ਸ਼ਹੀਦ ਕੀਤਾ ਅਤੇ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਢਾਇਆ। ਸੋ ਫਿਰ ਉਸ ਤੋਂ ਬਾਅਦ ਭਾਈ ਬੇਅੰਤ ਸਿੰਘ ਜੀ ਨੇ ਅਤੇ ਬੀਬੀ ਬਿਮਲ ਕੌਰ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਪਾਨ ਕੀਤਾ ਅਤੇ ਇਤਿਹਾਸ ਬਹੁਤ ਲੰਬਾ ਚੌੜਾ ਹੈ, ਸੋ ਸ਼ੋਰਟਕੱਟ ਸੁਣਾ ਦਊਂ ਮੈਂ। ਸੋ ਫਿਰ ਉਹ ਦਿਨ ਵੀ ਆਇਆ 1984 ਵਿੱਚ, ਫਿਰ ਭਾਈ ਬੇਅੰਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਛਕ ਕੇ ਅਤੇ ਫਿਰ ਸਵੇਰੇ ਘਰੋਂ ਜਾਂਦੇ ਨੇ ਡਿਊਟੀ 'ਤੇ, ਮਾਤਾ ਦੇਖਦੀ ਹੈ, ਕਹਿੰਦੇ ਵੀ ਜਦੋਂ ਜਾਣ ਲੱਗਿਆ ਬੇਅੰਤ ਸਿੰਘ ਨੇ ਦੇਖਿਆ ਆਪਣੇ ਬੱਚਿਆਂ ਵੱਲ, ਕਿਉਂਕਿ ਦੇਖੋ ਕਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਹੈ, ਛੋਟੇ ਛੋਟੇ ਬੱਚੇ 3 ਸਾਲ ਦੇ, ਕਿੱਡੀ ਵੱਡੀ ਜੌਬ ਸੀ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦਾ ਜਿਹੜਾ ਗਨਮੈਨ ਹੋਵੇ ਅਤੇ ਉਹਨੂੰ ਕਿਹੜੀ ਚੀਜ਼ ਦਾ ਘਾਟਾ ਹੁੰਦਾ, ਕਿਉਂਕਿ ਉਹਦੀ ਪੂਰੀ ਚੱਲਦੀ ਹੁੰਦੀ ਹੈ। ਸੋ ਅੱਜ ਕੱਲ੍ਹ ਤਾਂ ਚਪੜਾਸੀ ਨਹੀਂ ਮਾਣ। ਭਾਈ ਬੇਅੰਤ ਸਿੰਘ ਜੀ ਨੇ ਕੋਈ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਛੋਟੇ ਛੋਟੇ ਬੱਚੇ ਅਤੇ ਆਪਣੇ ਪਰਿਵਾਰ ਨੂੰ ਛੱਡਿਆ, ਘਰੋਂ ਗਏ ਨੇ ਅਤੇ 31 ਅਕਤੂਬਰ ਨੂੰ ਸੋ ਇੰਦਰਾ ਗਾਂਧੀ ਦਾ ਸੌਦਾ ਲਾ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਦਿੱਲੀ ਦੇ ਵਿੱਚ ਦੰਗੇ ਸ਼ੁਰੂ ਹੋਣੇ ਹੋ ਗਏ। ਬੀਬੀ ਬਿਮਲ ਕੌਰ ਹੋਸਪਿਟਲ ਵਿੱਚ ਜੌਬ ਕਰ ਰਹੇ ਸੀ ਅਤੇ ਫਿਰ ਦਿੱਲੀ ਦੀ ਪੁਲਿਸ ਜਾਂਦੀ ਹੈ ਬਿਮਲ ਕੌਰ ਨੂੰ ਪਕੜ ਕੇ ਹੱਥ ਖੜੀਆਂ ਲਾ ਲੈਂਦੀ ਹੈ ਚੱਲ ਗੱਡੀ 'ਚ ਬਿਠਾਇਆ ਬਿਮਲ ਕੌਰ ਪੁੱਛਦੀ ਹੈ ਵੀ ਕੀ ਹੋਇਆ ਮੈਨੂੰ ਕਿਉਂ ਲੈ ਕੇ ਜਾ ਰਹੇ ਹੋ ਤੁਸੀਂ ਕਹਿੰਦੇ ਤੈਨੂੰ ਪਤਾ ਨਹੀਂ ਮੈਨੂੰ ਦੱਸੋ ਕਹਿੰਦੇ ਵੀ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਮੇਰਾ ਪਤੀ ਠੀਕ ਹੈ ਉਹਨੂੰ ਤਾਂ ਪਤਾ ਨਹੀਂ ਸੀ ਨਾ ਕੀ ਹੋਇਆ ਸੋ ਉਸ ਨੂੰ ਫਿਰ ਹੱਥ ਕੜੀਆਂ ਲਿਜਾ ਕੇ ਅਤੇ 15 ਦਿਨ ਫਿਰ ਪਤਾ ਹੀ ਨਹੀਂ ਲੱਗਿਆ ਫਿਰ 15 ਦਿਨ ਤਸ਼ੱਦਦ ਕੀਤਾ ਪੂਰਾ ਰੱਜ ਕੇ ਫਿਰ ਉਹਨੂੰ ਪੁੱਛਦੇ ਰਹੇ ਵੀ ਬੇਅੰਤ ਸਿੰਘ ਨੇ ਕਿੱਥੇ ਬੇਅੰਤ ਬਣਾਈ ਸੀ ਸਕੀਮ ਬਣਾਈ ਸੀ ਵੀ ਇੰਦਰਾ ਗਾਂਧੀ ਨੂੰ ਮਾਰਨ ਦੀ ਉਹ ਕਹਿੰਦੀ ਮੈਨੂੰ ਕੋਈ ਪਤਾ ਨਹੀਂ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਬਹੁਤ ਉੱਤੇ ਤਸ਼ੱਦਦ ਹੋਇਆ ਫਿਰ 15 ਦਿਨਾਂ ਬਾਅਦ ਫਿਰ ਪਤਾ ਲੱਗਿਆ ਫਿਰ ਉਹ ਘਰ ਆਏ ਉਸ ਤੋਂ ਬਾਅਦ ਫਿਰ ਉਹ ਥੋੜ੍ਹੇ ਚਿਰ ਬਾਅਦ ਉਹ ਜਿਹੜਾ ਸਰਕਾਰੀ ਕੁਆਟਰ ਮਿਲਿਆ ਸੀ ਉਹ ਕਹਿੰਦੇ ਖਾਲੀ ਕਰੋ ਅਤੇ ਨਿਕਲੋ ਇੱਥੋਂ ਜਾਓ ਤੁਸੀਂ ਬੱਚਿਆਂ ਨੂੰ ਲੈ ਕੇ ਬੀਬੀ ਬਿਮਲ ਕੌਰ ਖਾਲਸਾ ਪੰਜਾਬ ਆਉਂਦੇ ਨੇ ਸੋ ਉੱਥੇ ਕਿਸੇ ਦੇ ਘਰ ਠਹਿਰਦੇ ਨੇ ਕਿਉਂਕਿ ਉਹ ਸਮਾਂ ਉਹਨਾਂ 'ਤੇ ਆਇਆ ਕਿ ਉਹਨਾਂ ਨੂੰ ਕਦੇ ਕੋਈ ਘਰ ਵੀ ਨਹੀਂ ਰੱਖਦਾ ਸੀ ਉਹ ਟੁਰਦੇ ਫਿਰਦੇ ਸੀ ਨਾ ਕੋਈ ਘਰ ਰੈਂਟ 'ਤੇ ਉਹਨਾਂ ਨੂੰ ਕਮਰਾ ਦਿੰਦਾ ਸੀ ਨਾ ਕੋਈ ਬੱਚਿਆਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਮਿਲਦੀ ਸੀ ਸੋ ਉਹ ਕਦੇ ਮੁਹਾਲੀ ਆ ਕੇ ਰਹੇ 15 ਦਿਨ ਫਿਰ ਉਹ ਆਪਣੇ ਮਲੋਆ ਪਿੰਡ ਵਿੱਚ ਜਾਂਦੇ ਨੇ ਅਤੇ ਉੱਥੇ ਵੀ ਫਿਰ ਕਹਿੰਦੇ ਪੁਲਿਸ ਬਹੁਤ ਉਹਨਾਂ ਨੂੰ ਸਤਾਉਂਦੀ ਸੀ ਛਾਪੇ ਮਾਰਦੀ ਸੀ ਫਿਰ ਉਹ ਕਦੀ ਮੋਟਰਾਂ ਦੇ ਉੱਤੇ ਬਾਹਰ ਜਾ ਕੇ ਕਦੀ ਖੇਤਾਂ ਦੇ ਵਿੱਚ ਰਾਤ ਨੂੰ ਰਹਿਣਾ ਉਹ ਜਿਹੜਾ ਸਮਾਂ ਉਹਨਾਂ ਨੇ ਦੇਖਿਆ ਬਹੁਤ ਮਤਲਬ ਮੁਸ਼ਕਲ ਦਾ ਸਮਾਂ ਸੀ ਸੋ ਬਿਮਲ ਕੌਰ ਦਾ ਨਾਮ ਵੱਧਦਾ ਗਿਆ ਪੰਥ ਦੇ ਵਿੱਚ ਜਦੋਂ ਪਿੰਡ ਵਿੱਚ ਗਏ ਅਤੇ ਲੋਕ ਕਹਿੰਦੇ ਬੜੇ ਇਕੱਠੇ ਹੋ ਕੇ ਗਏ ਵੀ ਬਿਮਲ ਕੌਰ ਬੇਅੰਤ ਸਿੰਘ ਦੀ ਘਰਵਾਲੀ ਨੂੰ ਦੇਖਣਾ ਕਿਵੇਂ ਦੀ ਹੈ ਸੋ ਜਦੋਂ ਕਹਿੰਦੇ ਗਏ ਇਕੱਠੇ ਹੋ ਕੇ ਉਹ ਬਿਮਲ ਕੌਰ ਡਰ ਗਈ ਵੀ ਕਿਉਂ ਆਏ ਉਹ ਕਹਿੰਦੀ ਬੀਬੀ ਜੀ ਡਰੋ ਨਾ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ ਵੀ ਬਿਮਲ ਕੌਰ ਭਾਈ ਬੇਅੰਤ ਸਿੰਘ ਜੀ ਦੀ ਸਿੰਘਣੀ ਹੈ ਅਸੀਂ ਦਰਸ਼ਨ ਕਰਨੇ ਹਨ ਸੋ ਉਹਦਾ ਹੌਸਲਾ ਵੱਧਦਾ ਗਿਆ ਪੰਥ ਦੇ ਵਿੱਚ ਨਾ ਹੁੰਦਾ ਗਿਆ ਪਰ ਬੀਬੀ ਬਿਮਲ ਕੌਰ ਨੇ ਜਿੱਥੇ ਵੀ ਪੁਲਿਸ ਧੱਕਾ ਕਰਦੀ ਸੀ ਥਾਣਿਆਂ ਵਿੱਚ ਧੱਕੇ ਨਾਲ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਉੱਥੋਂ ਛਡਾ ਕੇ ਲਾਉਂਦੀ ਸੀ ਧਰਨੇ ਲਾਉਂਦੀ ਸੀ ਬੀਬੀ ਜੀ ਨੇ ਬਹੁਤ ਸੰਘਰਸ਼ ਕੀਤਾ ਫਿਰ ਅਕਾਲ ਤਖਤ ਸਾਹਿਬ ਜੀ 'ਤੇ ਜਦੋਂ 1986 ਦੇ ਵਿੱਚ ਇਹ ਖਾਲਸਾ ਪੰਥ ਦਾ ਇਹ ਇਕੱਠ ਹੋਇਆ ਉੱਥੇ ਕੋਈ ਸੋ ਸੇਵਾ ਦੀ ਗੱਲ ਚੱਲ ਰਹੀ ਸੀ ਅਤੇ ਉੱਥੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਉਸ ਟਾਈਮ 1986 ਵਿੱਚ ਬਰਨਾਲੇ ਦੀ ਸਰਕਾਰ ਸੀ ਉਹਦਾ ਜਿਹੜਾ ਮੁੰਡਾ ਬੇਟਾ ਬੜਾ ਹੰਕਾਰਿਆ ਹੋਇਆ ਸੀ ਦਰਬਾਰ ਸਾਹਿਬ ਦੇ ਵਿੱਚ ਉਹਨੇ ਬਹੁਤ ਪੁਲਿਸ ਵਾੜੀ ਅਤੇ ਉੱਥੇ ਧੱਕਾ ਮੁੱਕੀ ਹੋਈ ਫਿਰ ਲੜਾਈ ਹੋਈ ਅਤੇ ਗੋਲੀ ਚੱਲੀ ਅਤੇ ਇੱਕ ਪੁਲਿਸ ਵਾਲਾ ਮਾਰਿਆ ਗਿਆ ਉਸ ਤੋਂ ਬਾਅਦ ਬੀਬੀ ਬਿਮਲ ਕੌਰ ਖਾਲਸਾ ਬਰਨਾਲੇ ਦੇ ਬੇਟੇ ਨੂੰ ਕਹਿਣ ਲੱਗੇ ਵੀ ਤੂੰ ਪੁਲਿਸ ਵਿੱਚ ਕਿਉਂ ਵਾੜੀ ਦਰਬਾਰ ਸਾਹਿਬ ਦੇ ਵਿੱਚ ਤੇਰੀ ਕਿਵੇਂ ਹਿੰਮਤ ਪਈ ਉਹਦੇ ਥੱਪੜ ਮਾਰਿਆ ਖਿੱਚ ਕੇ ਸੋ ਉਸ ਨੂੰ ਬਾਹਰ ਕੱਢਿਆ ਅਤੇ ਫਿਰ ਇਹ ਜੋ ਪੁਲਿਸ ਵਾਲਾ ਉੱਥੇ ਮਾਰਿਆ ਗਿਆ ਲੜਾਈ ਜਿਹੜਾ ਕੇਸ ਸੀ ਉਹ ਬਿਮਲ ਕੌਰ ਦੇ ਪੈ ਗਿਆ ਅਤੇ ਇਹਨਾਂ ਨੂੰ ਫਿਰ 2 ਸਾਲ ਦੀ ਜੇਲ੍ਹ ਪੜੈਲ ਜੇਲ੍ਹ ਚੰਡੀਗੜ੍ਹ ਵਿੱਚ ਉੱਥੇ ਰੱਖਿਆ ਗਿਆ ਉਸ ਤੋਂ ਬਾਅਦ ਫਿਰ 2 ਸਾਲ ਜੇਲ੍ਹ ਦੇ ਵਿੱਚ ਰਹੇ ਲੰਮਾ ਚੌੜਾ ਇਤਿਹਾਸ ਹੈ ਉਸ ਤੋਂ ਬਾਅਦ ਫਿਰ ਜਦੋਂ ਰਿਹਾ ਹੋ ਕੇ ਆਏ ਅਤੇ ਉਹਨਾਂ ਦਾ ਹੋਰ ਪੰਥ ਵਿੱਚ ਨਾਂ ਹੋ ਗਿਆ 1999 ਵਿੱਚ ਫਿਰ ਉਹਨਾਂ ਨੂੰ MP ਰੋਪੜ ਤੋਂ ਖਾਲਸੇ ਪੰਥ ਨੇ ਇਹ ਟਿਕਟ ਦਿੱਤੀ ਅਤੇ ਉਹ MP ਦੀਆਂ ਚੋਣਾਂ ਵਿੱਚ ਜਿੱਤ ਕੇ ਉਹ MP ਬਣੇ ਸੋ ਉਸ ਟਾਈਮ ਫਿਰ ਉਹਨਾਂ ਕੋਲ ਪਾਵਰ ਵੀ ਆ ਗਈ ਸੀ ਅਤੇ ਫਿਰ ਉਹ ਬਹੁਤ ਉਹਨਾਂ ਨੇ ਸੰਘਰਸ਼ ਲੜਿਆ ਸੋ ਜਿੱਥੇ ਵੀ ਥਾਣੇ ਵਿੱਚ ਕੋਈ ਕਿਸੇ ਨੂੰ ਚੱਕ ਕੇ ਲੈ ਜਾਂਦੇ ਸੀ ਅਤੇ ਬਿਮਲ ਕੌਰ ਉੱਥੇ ਜਾਂਦੀ ਸੀ ਛਡਾ ਕੇ ਲਿਆਉਂਦੀ ਸੀ ਜਿੱਥੇ ਧੱਕਾ ਹੁੰਦਾ ਸੀ ਖਾੜਕੂ ਸਿੰਘਾਂ ਦੇ ਭੋਗਾਂ 'ਤੇ ਜਾਣਾ ਇਹ ਬੀਬੀ ਬਿਮਲ ਕੌਰ ਨੇ ਸਾਰੀ ਕਮਾਂਡ ਸੰਭਾਲੀ ਹੋਈ ਸੀ ਸੋ ਬਿਮਲ ਕੌਰ ਜਦੋਂ ਦਿੱਲੀ ਪਾਰਲੀਮੈਂਟ ਵਿੱਚ ਜਾਂਦੇ ਨੇ ਅਤੇ ਉੱਥੇ ਇੰਦਰਾ ਦਾ ਪੁੱਤ ਜਦੋਂ ਪ੍ਰਧਾਨ ਮੰਤਰੀ ਬਣਿਆ ਅਤੇ ਉਹ ਸਾਹਮਣੇ ਬੈਠਾ ਸੀ ਕਹਿਣ ਲੱਗੀ ਉਹ ਸਿੱਖਾਂ ਦਾ ਕਾਤਲ ਬੈਠਾ ਇਸ ਨੂੰ ਫਾਂਸੀ ਦਿੱਤੀ ਜਾਵੇ ਅਤੇ ਨੇਕਾਂ ਬੱਚਿਆਂ ਬੀਬੀਆਂ ਬਜ਼ੁਰਗਾਂ ਦਾ ਕਾਤਲ ਹੈ ਇਸ ਨੇ ਦਿੱਲੀ ਦੇ ਵਿੱਚ ਬਹੁਤ ਕਤਲੇਆਮ ਕਰਾ ਕੇ ਇਹ ਬੜਾ ਭਾਰੀ ਪਾਪ ਕੀਤਾ ਇਹ ਬੜਾ ਪਾਪੀ ਹੈ ਉਹ ਸਾਹਮਣੇ ਬੈਠਾ ਦੇਖ ਰਿਹਾ ਸੀ ਕਹਿੰਦੀ ਉਹ ਕਾਤਲ ਬੈਠਾ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸੋ ਇੰਨੀ ਹਿੰਮਤ ਵਾਲੀ ਉਹ ਬੀਬੀ ਸੀ ਸੋ ਸਾਰਿਆਂ ਨੇ ਤੁਸੀਂ ਚੜ੍ਹਦੀ ਕਲਾ ਮੂਵੀ ਆਪਾਂ ਦੇਖੀ ਹੈ ਨਾ ਅਤੇ ਉਦੋਂ ਫਿਰ ਪਤਾ ਲੱਗਿਆ ਸਾਰਿਆਂ ਨੂੰ ਵੀ ਬਿਮਲ ਕੌਰ ਵੀ ਕੋਈ ਹੋਈ ਹੈ ਸੋ 35 ਸਾਲ ਹੋਏ ਸੋ ਉਹਨਾਂ ਨੂੰ 1999 ਵਿੱਚ 2 ਸਤੰਬਰ ਨੂੰ ਉਹਨਾਂ ਦਾ ਇਹ ਸ਼ਹੀਦੀ ਦਿਹਾੜਾ ਆਉਂਦਾ ਹੈ ਮੋਹਾਲੀ ਦੇ ਵਿੱਚ ਉਹਨਾਂ ਨੂੰ ਫਿਰ ਸ਼ਹੀਦ ਕੀਤਾ ਗਿਆ ਸੋ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਬੜੇ ਮਤਲਬ ਇੱਕ ਮਤਭੇਦ ਹਨ ਉਹਨੇ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ, ਕਿਉਂਕਿ MPC ਗਨਮੈਨ ਵੀ ਉਹਨਾਂ ਨੂੰ ਮਿਲੇ ਹੋਏ ਸੀ ਅਤੇ ਉਹਨਾਂ ਨੂੰ ਬੜੇ ਗੁੱਝੇ ਭੇਦ ਨੇ ਉਹਨਾਂ ਦੀ ਜੋ ਮੌਤ ਦੇ। ਸੋ ਬੀਬੀ ਬਿਮਲ ਕੌਰ ਖਾਲਸਾ, ਸ਼ਹੀਦ ਭਾਈ ਬੇਅੰਤ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ, ਸੋ ਉਹਨਾਂ ਦੀ ਇਹ ਧਰਮ ਸੁਪਤਨੀ ਸੀ। ਸੋ ਧੰਨਤਾ ਯੋਗ ਹਨ ਉਹ ਸ਼ਹੀਦ ਜਿਨ੍ਹਾਂ ਨੇ ਕੌਮ ਦੇ ਲਿਖੇ ਆਪਣੀ ਜ਼ਿੰਦਗੀ ਲਾਈ। ਸੋ ਉਹ 2 ਸਤੰਬਰ ਨੂੰ ਸ਼ਹੀਦ ਹੋ ਗਏ। ਸੋ ਬੀਬੀ ਬਿਮਲ ਕੌਰ ਖਾਲਸਾ ਅਤੇ ਭਾਈ ਬੇਅੰਤ ਸਿੰਘ ਸ਼ਹੀਦਾਂ ਨੂੰ ਪ੍ਰਣਾਮ ਹੈ, ਸੋ ਜਿਨ੍ਹਾਂ ਨੇ ਇਹ ਸ਼ਹੀਦੀ ਪ੍ਰਾਪਤ ਕੀਤੀ। ਸੋ ਮੇਰਾ ਸਮਾਂ ਸਮਾਪਤ ਹੈ, ਭੁੱਲ ਜਗ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਿੰਘ ਧੰਨਵਾਦੀਆਂ ਭਾਈ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਬੀਬੀ ਬਿਮਲ ਕੌਰ ਖਾਲਸੇ ਦੇ ਜੀਵਨ ਬਾਰੇ ਚਾਨਣਾ ਪਾਇਆ, ਦੱਸਿਆ ਉਹਨਾਂ ਨੂੰ ਕਿਸ ਤਰ੍ਹਾਂ ਗੌਰਮੈਂਟ ਨੇ ਸ਼ਹੀਦ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸਮਾਗਮ ਕੌਮ ਦੀ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੀ ਧਰਮ ਪਤਨੀ ਬੀਬੀ ਬਿਮਲ ਕੌਰ ਖਾਲਸਾ, ਜਸਵੰਤ ਸਿੰਘ ਖਾਲੜਾ ਔਰ ਸਮੂਹ ਸ਼ਹੀਦਾਂ ਨੂੰ ਸਮਰਪਿਤ ਨੇ। ਬਾਕੀ ਆਪ ਨੂੰ ਜੋ ਸਭ ਨੂੰ ਪਤਾ ਹੀ ਹੈ, ਥੱਲੇ ਜੋ ਟੇਬਲ ਲੱਗਾ ਹੋਇਆ ਆ ਨੇਪਾਲ ਵਾਸਤੇ, ਔਰ ਜੋ ਸਪੋਕਨ ਵੇ ਅੱਗ ਲੱਗੀ ਆ ਯੂਨਾਈਟਡ ਸਿੱਖ ਵਾਲਿਆਂ ਵੱਲੋਂ ਔਰ ਗੁਰਦੁਆਰਾ ਪ੍ਰਬੰਧ ਗੁਰਾਕ ਕੇ ਉਹ ਟੇਬਲ ਲਾਇਆ ਹੋਇਆ, ਆਪਾਂ ਜਿੰਨੀ ਵੀ ਸੇਵਾ ਵੱਧ ਤੋਂ ਵੱਧ ਕਰ ਸਕਦੇ ਹਾਂ ਕਰਾਉਣ ਦੀ ਕਿਰਪਾਲਤਾ ਕਰੋ ਜੀ, ਕਿਉਂਕਿ ਇੱਥੇ ਵੀ ਗੌਰਮੈਂਟਾਂ ਨੂੰ ਪਤਾ ਲੱਗਣਾ ਚਾਹੀਦਾ ਸਿੱਖ ਜਿਹੜੇ ਆ ਉਹ ਬਾਹਰਲੀਆਂ ਕੰਟਰੀਆਂ 'ਚ ਨਹੀਂ ਜਾ ਕੇ ਸੇਵਾ ਕਰਦੇ, ਇੱਥੇ ਵੀ ਜਿੱਥੇ ਲੋੜਵੰਦ ਪੈਂਦੀ ਆ ਉੱਥੇ ਜਾ ਕੇ ਸਹਾਇਤਾ ਕਰਦੇ ਨੇ। ਅਤੇ ਹੁਣ ਗੁਰੂ ਘਰ ਦੇ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ 12:45 ਤੱਕ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਰਾਜਾਨ ਰਾਜ ਪਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ ਸਰਬ ਕਲਾ ਸਮਰੱਥ ਸੁੱਖਾਂ ਦੇ ਦਾਤੇ ਦੁੱਖਾਂ ਦਾ ਖੰਡਨ ਕਰਨ ਵਾਲੇ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਅਤਿ ਸਤਿਕਾਰਯੋਗ ਖਾਲਸਾ ਜੀ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈਏ ਗੱਜ ਵੱਜ ਕੇ ਬੜੇ ਪਿਆਰ ਅਦਬ ਦੇ ਨਾਲ ਗੁਰੂ ਚਰਨਾਂ ਅੰਦਰ ਝੁਕਾਈਏ ਸੀਸ ਸਾਰੇ ਹੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਤਿੰਨਾਂ ਦੀ ਧਰਮ ਸਪਤਨੀ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਸਾਧ ਸੰਗਤ, ਸ਼ਹੀਦ ਕੌਮ ਦੀ ਜ਼ਿੰਦਗੀ ਹੁੰਦੇ ਨੇ। ਸ਼ਹੀਦਾਂ ਨੇ ਜੋ ਆਪਣੇ ਜੀਵਨ ਕਾਲ ਦੇ ਵਿੱਚ ਜੋ ਕਾਰਨਾਮੇ ਕੀਤੇ ਹੁੰਦੇ ਨੇ, ਫਲਸਫਾ ਵਿਦਵਾਨ ਲੋਕ ਇਹ ਆਖਦੇ ਨੇ ਕਿ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਨੇ ਉਹ ਕੌਮ ਦੁਨੀਆਂ ਦੇ ਨਕਸ਼ੇ ਤੋਂ ਖਤਮ ਹੋ ਜਾਂਦੀ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਸ਼ਹੀਦੀ ਦਾ ਅਰਥ ਕੀ ਹੈ। ਸ਼ਹੀਦੀ ਜਿਹੜਾ ਅਰਥ ਹੈ ਉਹ ਫਾਰਸੀ ਭਾਸ਼ਾ ਦਾ ਇਹ ਸ਼ਬਦ ਹੈ, ਇਹਦਾ ਅਰਥ ਹੈ ਗਵਾਹੀ ਦੇਣਾ, ਜਿਹੜਾ ਸੱਚ ਵਾਸਤੇ ਗਵਾਹੀ ਦਿੰਦਾ। ਕਿਉਂਕਿ ਜਿਹੜੀ ਧਰਮ ਦੀ ਦੁਨੀਆ ਹੈ, ਧਰਮ ਦੀ ਦੁਨੀਆ ਵਿੱਚ ਸਿਖਾਇਆ ਜਾਂਦਾ ਹੈ ਕਿ ਤੂੰ ਸੱਚ 'ਤੇ ਪਹਿਰਾ ਦੇਣਾ ਹੈ, ਤੇਰੇ ਜੀਵਨ ਦੇ ਵਿੱਚ ਸੱਚ ਹੋਵੇ। ਨਹੀਂ ਤਾਂ ਸਾਧ ਸੰਗਤ ਜੀ, ਆਪਾਂ ਦੇਖਦੇ ਹੀ ਹਾਂ ਦੁਨੀਆ ਦੇ ਵਿੱਚ ਜਿੱਥੇ ਝੂਠ ਪਸਰ ਗਿਆ ਉੱਥੇ ਅਗਿਆਨਤਾ ਨੇ ਜਨਮ ਲੈ ਲਿਆ, ਅਤੇ ਉੱਥੇ ਫਿਰ ਧਰਮ ਕਰਮ ਵਾਲੀ ਗੱਲ ਕਿਤੇ ਨੇੜੇ ਤੇੜੇ ਨਹੀਂ ਆਉਂਦੀ। ਬਾਬੇ ਦੀ ਬਾਣੀ ਨੂੰ ਪੜ੍ਹੋ, ਗੁਰੂ ਸਾਹਿਬ ਜੀ ਕਹਿੰਦੇ ਨੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਜੋ ਗੁਰ ਦੱਸੈ ਵਾਟ, ਜੋ ਗੁਰੂ ਨੇ ਰਾਹ ਦੱਸਿਆ ਹੈ ਉਹਦੇ 'ਤੇ ਚੱਲਣਾ ਹੈ। ਅਤੇ ਧੰਨ ਸਾਨੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਚੱਲ ਕੇ ਦਿਖਾਇਆ। ਸਾਧ ਸੰਗਤ ਜੀ, ਵੈਸੇ ਤਾਂ ਸ਼ਹਾਦਤ ਦਾ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਵੱਡਾ ਰੁਤਬਾ ਏ, ਸਥਾਨ ਹੈ, ਪਰ ਜਦੋਂ ਆਪਾਂ ਬੀਬੀ ਬਿਮਲ ਕੌਰ ਖਾਲਸਾ ਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਸੋਚਣ 'ਤੇ ਮਜਬੂਰ ਹੋ ਜਾਇਓ। ਔਰਤ ਨੂੰ ਲੋਕ ਇਹ ਸਮਝਦੇ ਨੇ ਕਿ ਔਰਤ ਕੁਝ ਵੀ ਨਹੀਂ ਕਰ ਸਕਦੀ। ਜਿਸ ਸਮੇਂ ਦੇ ਉਹ ਹਾਲਾਤ ਹੈ ਨਾ, ਜਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਸਮੇਂ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਵਾਰਤਾਲਾਪ ਆਪਣੇ ਵਿਰੋਧੀ ਦੁਸ਼ਮਣਾਂ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕੀਤੀ, ਜਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਉਸ ਵੇਲੇ 'ਤੇ ਔਰਤ ਦੀ ਦੁਰਦਸ਼ਾ ਹਾਲਤ ਕੁਝ ਬਹੁਤੀ ਸਹੀ ਨਹੀਂ ਸੀ। ਪਰ ਬੀਬੀ ਜੀ ਨੇ ਉਹਨਾਂ ਸਮਿਆਂ ਦੇ ਵਿੱਚ, 1999 ਦਾ ਸਮਾਂ ਹੈ, ਕਹਿੰਦੇ ਪਾਰਲੀਮੈਂਟ ਦੇ ਵਿੱਚ ਗਏ, ਪਹਿਲੀ ਵਾਰ ਜਾਂਦੇ ਨੇ ਅਤੇ ਉੱਥੋਂ ਦਾ ਸਪੀਕਰ ਕਹਿੰਦਾ ਜੀ ਇਹਨਾਂ ਨੂੰ ਇੰਟਰਪ੍ਰੇਟਰ ਦਿੱਤਾ ਜਾਵੇ, ਕਿਉਂਕਿ ਉਹਨੇ ਸਮਝਿਆ ਸੀ ਕਿ ਪਿੰਡਾਂ ਦੀ ਔਰਤ ਹੈ, ਹੋ ਸਕਦਾ ਪੰਜਾਬੀ ਬੋਲਦੀ ਹੋਵੇ, ਇੰਗਲਿਸ਼ ਇਹਨੂੰ ਆਉਂਦੀ ਨਾ ਹੋਵੇ। ਅਤੇ ਬੀਬੀ ਜੀ ਨੇ ਕਿਹਾ ਸੀ ਇੰਟਰਪ੍ਰੇਟਰ ਦੀ ਲੋੜ ਨਹੀਂ ਭਾਈ, ਮੈਂ ਅੰਗਰੇਜ਼ੀ ਵਿੱਚ ਗੱਲਬਾਤ ਕਰਾਂਗੀ। ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਸੀ ਕਿ ਉੱਚ ਦਰਜੇ ਦੀ, ਆਲੇ ਦਰਜੇ ਦੀ ਸਿੱਖਿਆ ਉਹਨਾਂ ਦੇ ਕੋਲ ਸੀ, ਔਰ ਦੂਜਾ ਸੰਸਕਾਰ ਹੁੰਦੇ ਹੈ ਜਿਹੜੇ ਸਾਨੂੰ ਸਮਾਜ ਦੇ ਵਿੱਚੋਂ, ਘਰ ਪਰਿਵਾਰ ਦੇ ਵਿੱਚੋਂ ਮਿਲਦੇ ਹੈ। ਘਰ ਦੇ ਵਿੱਚ ਗੁਰਸਿੱਖੀ ਵਾਲਾ ਮਾਹੌਲ ਸੀ,
ਕਹਿੰਦੇ ਜਦੋਂ ਜੂਨ 1984 ਦੇ ਵਿੱਚ ਅਕਾਲ ਤਖ਼ਤ ਢਹਿ ਢੇਰੀ ਹੋਇਆ ਦੇਖਿਆ ਉਹ ਸਾਰਾ ਜਦੋਂ ਮਲਬਾ ਦੇਖ ਕੇ ਆਉਂਦੇ ਆ ਪੰਜਾਬ ਦੇ ਹਾਲਾਤ ਵੇਖ ਕੇ ਆਉਂਦੇ ਆ ਤਾਂ ਉਸ ਵੇਲੇ ਭਾਈ ਬੇਅੰਤ ਸਿੰਘ ਦੇ ਮਨ ਦੇ ਵਿੱਚ ਉਦੋਂ ਹੀ ਇੱਕ ਗੱਲ ਠਾਣ ਲਈ ਸੀ ਕਿ ਡਿੱਗੀ ਹੋਈ ਪੱਗ ਹੁਣ ਦੁਬਾਰਾ ਮੁੜ ਸਿਰ 'ਤੇ ਰੱਖਾਂਗੇ। ਭਾਗਾਂ ਵਾਲਿਓ ਜਦੋਂ ਕਿਤੇ ਸਾਡੇ ਕੋਈ ਬਾਪ ਦੀ ਪੱਗ ਨੂੰ ਕੋਈ ਹੱਥ ਪਾ ਲਵੇ ਨਾ ਤੇ ਪੁੱਤ ਕਹਿੰਦਾ ਹੁਣ ਦਿਨ ਦੂਰ ਨਹੀਂ ਤੂੰ ਰੁਕ ਜਾ ਇਹਦਾ ਬਦਲਾ ਮੈਂ ਚੁਕਾਵਾਂਗਾ। ਜਿਹੜਾ ਅਣਖ ਵਾਲਾ ਹੁੰਦਾ ਨਾ ਗੈਰਤ ਵਾਲਾ ਹੁੰਦਾ ਉਹ ਭਾਜੀ ਛੇਤੀ ਮੋੜ ਦਿੰਦਾ। ਉਸ ਵੇਲੇ ਦੇ ਹਾਲਾਤ ਇਹ ਸੀ ਕਿ ਜਿਹੜੀ ਹਕੂਮਤ ਸੀ ਬਹੁਤ ਕੁਝ ਸਾਡੇ ਨਾਲ ਕਰ ਚੁੱਕੀ ਸੀ। ਸਾਡੇ ਤਖਤਾਂ ਦੇ ਉੱਪਰ ਟੈਂਕ ਚਾੜੇ ਗਏ ਤੋਪਾਂ ਸਾਡੇ ਉੱਪਰ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ। ਪਤਾ ਨਹੀਂ ਕੌਮ ਦਾ ਕਿੰਨਾ ਹਿੱਸਾ ਇਹਨਾਂ ਨੇ ਬਰਬਾਦ ਕਰ ਦਿੱਤਾ। ਅਤੇ ਜਦੋਂ ਸਾਧ ਸਿੰਘ ਜੀ ਸਮਾਂ ਆਇਆ ਭਾਈ ਕੇਰ ਸਿੰਘ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵਰਗੇ ਸੂਰਮਿਆਂ ਨੇ ਇਹ ਯੋਜਨਾ ਬਣਾਈ। ਸਭ ਤੋਂ ਪਹਿਲਾਂ ਬੈਠੇ ਵੇਖੋ ਅੱਜ ਕੌਮ ਸਫਲ ਕਿਉਂ ਨਹੀਂ ਹੋ ਰਹੀ। ਅੱਜ ਆਪਾਂ ਬੈਠਦੇ ਹੀ ਨਹੀਂ ਵਿਚਾਰ ਹੀ ਨਹੀਂ ਕਰਦਾ ਕੋਈ। ਉਸ ਵੇਲੇ ਇਹਨਾਂ ਤਿੰਨਾਂ ਨੇ ਬੈਠ ਕੇ ਵਿਚਾਰ ਕੀਤੀ ਉਹ ਕੌਮ ਨੂੰ ਜਿਹੜੇ ਮਾਰਨ ਵਾਲੇ ਲੋਕ ਹੈ ਉਹਨਾਂ ਨੂੰ ਪਹਿਚਾਨੀਏ ਅਤੇ ਆਪਾਂ ਬਹੁਤ ਨੇੜੇ ਹਾਂ ਉਹਨਾਂ ਦੇ ਉਹਨਾਂ ਦੇ ਸੁਰੱਖਿਆ ਦਸਤਾ ਦੇ ਵਿੱਚ ਸਭ ਤੋਂ ਮੋਢੀ ਕਰਮਚਾਰੀ ਸਨ ਇਹ। ਅਤੇ ਵੈਸੇ ਕਹਿੰਦੇ ਵੀ ਸਤਵੰਤ ਸਿੰਘ ਕਹਿੰਦਾ ਵੀ ਬੀਬੀ ਨੂੰ ਤਾਂ ਆਪਣੇ ਨਾਲ ਆਪਣੇ ਨਾ ਆਪਣੇ ਮੰਜੇ ਦੇ ਨਾਲ ਹੀ ਮੌਤ ਬੰਨ ਕੇ ਬੈਠੀ ਹੈ ਕਿਉਂਕਿ ਸਾਧ ਸੰਗਤ ਜੀ ਜਿਹੜੇ ਆਪਾਂ ਪਿੰਡਾਂ ਵਾਲੇ ਲੋਕ ਹੁੰਦੇ ਨਾ ਖੈਰ ਆਪਾਂ ਪਿੰਡਾਂ ਵਾਲੇ ਨਾ ਕਹੀਏ ਜਿਹੜੇ ਲੋਕ ਧਰਮੀ ਹੁੰਦੇ ਆ ਨਾ ਉਹਨਾਂ ਦੇ ਅੰਦਰੋਂ ਧਰਮ ਕਦੇ ਮੁੱਕਦਾ ਨਹੀਂ। ਮੈਂ ਪਹਿਲਾਂ ਬੇਨਤੀ ਕੀਤੀ ਜਿਹੜੇ ਘਰ ਪਰਿਵਾਰ ਦੇ ਵਿੱਚੋਂ ਸਾਨੂੰ ਜਦੋਂ ਗੁੜਤੀ ਮਿਲਦੀ ਹੈ ਨਾ ਜਦੋਂ ਬੱਚੇ ਦਾ ਜਨਮ ਹੁੰਦਾ ਆਪਾਂ ਬਾਣੀ ਪੜ੍ਹਦੇ ਹਾਂ ਅਤੇ ਗੁੜਤੀ ਦਿੱਤੀ ਜਾਂਦੀ ਹੈ ਸਾਨੂੰ ਕਿਰਪਾਨ ਦੇ ਨਾਲ ਜਿਹੜੀਆਂ ਦੋ ਚਾਰ ਬੂੰਦਾਂ ਸਾਡੇ ਅੰਦਰ ਜਾਂਦੀਆਂ ਉਹ ਇੱਕੋ ਚੀਜ਼ ਹੁੰਦਾ ਵੀ ਸਾਡੇ ਅੰਦਰੋਂ ਜਿਹੜੀ ਅਣਖ ਹੈ

ਬੜੇ ਘੱਲੂ ਘਾਰੇ ਹੋਏ। ਘੱਲੂ ਘਾਰੇ ਦਾ ਅਰਥ ਇਹ ਹੈ ਬੇਦੋਸ਼ੀਆਂ ਦੇ ਉੱਪਰ ਘਾਣ ਕਰਨਾ। ਵੇਖੋ ਸਾਡੀ ਇਹ ਕੌਮ ਹੈ ਕਿਹੜੀ ਲੰਗਰ ਲਾਉਂਦੀ ਹੈ ਭੁੱਖਿਆਂ ਨੂੰ। ਆਪਾਂ ਭਾਵੇਂ ਨੇਪਾਲ ਝਾੜਾ ਜੇ ਉੱਥੇ ਪਹੁੰਚ ਜਾਂਦੇ ਹਾਂ, ਦਿੱਲੀ ਦੇ ਵਿੱਚ ਜੰਤਰ ਮੰਤਰ 'ਤੇ ਧਰਨਾ ਹੈ ਅਤੇ ਵਿਦਿਆਰਥੀਆਂ ਦਾ, ਭਾਵੇਂ ਆਪਾਂ ਉੱਥੇ ਵੀ ਚਲੇ ਜਾਂਦੇ ਹਾਂ, ਪਰ ਸਾਡੇ ਪ੍ਰਤੀ ਅੱਜ ਵੀ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ। ਆ ਪਿਛਲੇ ਦਿਨੀ ਤੁਸੀਂ ਵੇਖਿਆ ਹੋਵੇਗਾ ਕਿ ਜੰਤਰ ਮੰਤਰ ਦਾ ਧਰਨਾ ਚੱਲ ਰਿਹਾ ਸੀ, ਪੁਲਿਸ ਨੇ ਜਦੋਂ ਵਿਛਾੜਾਂ, ਪੁਲਿਸ ਨੇ ਜਦੋਂ ਲਾਠੀ ਚਾਰਜ ਕੀਤਾ ਬੰਗਲਾ ਸਾਹਿਬ ਸੀਸਗੰਜ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੁੱਲ੍ਹ ਗਏ, ਉੱਥੇ ਪੰਗਤਾਂ 'ਚ ਬਿਠਾ ਕੇ ਨੌਜਵਾਨਾਂ ਨੂੰ, ਭਾਵੇਂ ਉਹ ਵੇਖਿਆ ਨਹੀਂ ਗਿਆ ਕੋਈ ਹਿੰਦੂ ਹੈ ਕੋਈ ਮੁਸਲਮਾਨ, ਉੱਥੇ ਵਿਚਾਰੇ ਸਾਰੇ ਜਦੋਂ ਨੀਟ ਦਾ ਪੇਪਰ ਹੀ ਇਹਨਾਂ ਲੋਕਾਂ ਨੇ ਲੀਕ ਕਰ ਦਿੱਤਾ। ਦੂਜਾ ਆਪਾਂ ਦਰਜਾ ਦਿੰਦੇ ਹਾਂ ਡਾਕਟਰ ਦਾ, ਰੱਬ ਦਾ, ਰੱਬ ਨੂੰ ਦੂਜਾ ਰੱਬ ਕਿਹਾ ਜਾਂਦਾ ਵੀ ਡਾਕਟਰ ਸਾਡੀ ਜਾਨ ਬਚਾ ਲੂਗਾ। ਨੀਟ ਦੀ ਪ੍ਰੀਖਿਆ ਜਿਹਦੇ ਵਿੱਚ ਬੱਚੇ 18-18 ਘੰਟੇ ਪੜ੍ਹਦੇ ਆ, ਉਹ ਪੇਪਰ ਇਹਨਾਂ ਲੀਕ ਕਰ ਦਿੱਤਾ, ਉਹਨਾਂ ਬੱਚਿਆਂ ਦੇ ਦਿਲਾਂ 'ਤੇ ਕੀ ਵਾਪਰਿਆ ਹੋਵੇਗਾ। ਉਹਨਾਂ ਬੱਚਿਆਂ ਨੇ ਸੁਸਾਈਡ ਕਰ ਲਏ। ਫਿਰ ਵੱਡਾ ਧਰਨਾ ਲੱਗਾ, ਪੁਲਿਸ ਨੇ ਉਹ ਧਰਨਾ ਖੇਡਣ ਦਾ ਯਤਨ ਕੀਤਾ ਅਤੇ ਵਿਚਾਰੇ ਜਿਹੜੇ ਬੱਚੇ ਸਨ ਸਾਡੇ, ਉਹ ਸ਼ੀਸ਼ਗੰਜ ਬੰਗਲਾ ਸਾਹਿਬ ਦੇ ਦਰਵਾਜ਼ੇ ਖੁੱਲ੍ਹੇ ਵੇਖ ਕੇ ਵੜ ਜਾਂਦੇ ਆ। ਉੱਥੇ ਸਰਕਾਰ ਨੇ ਦਬਾਅ ਪਾਇਆ, ਇੱਥੋਂ ਬੰਦ ਕਰੋ ਲੰਗਰ, ਇੱਥੋਂ ਇਹਨਾਂ ਨੂੰ ਉਠਾਓ, ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਬਾਹਰ ਕੱਢੋ, ਇਹ ਹਿੰਸਾ ਫੈਲਾ ਰਹੇ ਆ। ਅਤੇ ਪਰ ਜਿਨ੍ਹਾਂ ਦੇ ਅੰਦਰ ਧਰਮ ਹੁੰਦਾ ਨਾ ਗੱਲ, ਤਾਂ ਉਹੀ ਹੈ ਕਿਨਕਾ ਏ ਕਿ ਜਿਸ ਜੀਵ ਸਾਵੇ, ਕੋਈ ਗੱਲ ਤੇ ਅੰਦਰ ਥੋੜ੍ਹੀ ਜਿਹੀ ਵੱਸ ਜਾਵੇ। ਅਤੇ ਕਿਸੇ ਗੁਰੂ ਪਿਆਰੇ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਹਾ ਇਹ ਗੁਰਦੁਆਰਾ ਏ, ਨਾ ਇਹਦੇ ਦਰਵਾਜ਼ੇ ਬੰਦ ਹੋ ਸਕਦੇ, ਨਾ ਇੱਥੋਂ ਲੰਗਰ ਬੰਦ ਹੋ ਸਕਦਾ। ਬੜਾ ਦਬਾਅ ਪਾਇਆ ਉਹਨਾਂ ਲੋਕਾਂ ਨੇ, ਅਤੇ ਜਿਹੜੇ ਉਹਨਾਂ ਦੇ ਮੰਦਰ ਸਨ ਨਾ, ਕਿਸੇ 'ਤੇ ਟਿੱਪਣੀ ਨਹੀਂ ਕਰ ਰਿਹਾ, ਹਨੂੰਮਾਨ ਮੰਦਰ, ਉਹ ਸਾਰੇ ਦਰਵਾਜ਼ੇ ਉਹਨਾਂ ਬੰਦ ਕਰ ਲਏ, ਪੁਜਾਰੀ ਆਪਣੇ ਅੰਦਰ ਵੜ ਕੇ ਸੌਂ ਗਏ। ਅਤੇ ਬਾਅਦ ਵਿੱਚ RSS ਦੇ ਇਹ ਲੋਕ ਸਟੇਟਮੈਂਟ ਇਹ ਦਿੰਦੇ ਆ, ਕਹਿੰਦੇ ਕੋਕਰੇਜ ਆਏ ਸੀ ਅਤੇ ਕਹਿੰਦੇ ਗਟਰ ਦੇ ਕਈਆਂ ਨੇ ਢੱਕਣ ਖੋਲ੍ਹ ਲਿਆ ਅਤੇ ਸਾਨੂੰ ਬੰਦ ਕਰਨੇ ਪਏ ਦਰਵਾਜ਼ੇ। ਉਹਨਾਂ ਲੋਕਾਂ ਨੂੰ ਕੋਕਰੇਜ ਕਿਹਾ ਅਤੇ ਸਾਡੇ ਗੁਰੂ ਸਥਾਨਾਂ ਨੂੰ ਇੱਕ ਗਟਰ ਕਹਿ ਤਾ ਨਾ। ਦਸੋਂ ਗੁਰੂ ਪਿਆਰ, ਹਿਰਦਾ ਬਲੁੰਦਰਿਆ ਜਾਂਦਾ ਕਿ ਨਹੀਂ ਇਹਨਾਂ ਗੱਲਾਂ ਦੇ ਨਾਲ? ਜਿਸ ਦੇਸ਼ ਨੂੰ ਅਸੀਂ ਆਪਣਾ ਕਹਿ ਦਿੰਦੇ ਹਾਂ, ਉਹ ਦੇਸ਼ ਸਾਡੇ ਧਰਮ ਪ੍ਰਤੀ ਕੈਸੀ ਨਫ਼ਰਤ ਫੈਲਾ ਜਾਂਦਾ ਏ ਅਤੇ ਕਿਹੋ ਜਿਹੀਆਂ ਗੱਲਾਂ ਕਰ ਜਾਂਦਾ ਏ। ਉਸ ਵੇਲੇ ਵੀ ਇਹੋ ਜਿਹੇ ਹਾਲਾਤ ਸਨ ਅਤੇ ਉਹਨਾਂ ਸੂਰਮਿਆਂ ਨੇ ਸਾਧ ਸੰਗਤ ਜੀ ਫਿਰ ਸੋਧਾ ਲਾਇਆ ਇੰਦਰਾ ਪਾਪਨ ਨੂੰ। ਉਹਦੇ ਤੋਂ ਬਾਅਦ ਜੋ ਉਹਦੇ ਪਰਿਵਾਰ ਦੇ ਹਾਲਾਤ ਬਣ ਗਏ, ਦਿੱਲੀ ਕੁਆਟਰ ਛੱਡਣਾ ਪੈ ਗਿਆ, ਇੱਧਰ ਜਦੋਂ ਆਪਣੇ ਘਰਾਣੇ ਦੇ ਵਿੱਚ ਆਏ, ਪਰਿਵਾਰ ਦੇ ਵਿੱਚ ਆਏ, ਪਰਿਵਾਰ ਨੂੰ ਤੰਗੀਆਂ ਪਰੇਸ਼ਾਨੀਆਂ ਆਈਆਂ। ਉਸ ਵੇਲੇ ਪੰਜਾਬ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵੀ ਸੀ, ਪਰ ਗੁਰੂ ਕੀ ਇਸ ਸਿੰਘਨੀ ਨੇ, ਅੰਦਰ ਜਜ਼ਬਾ ਸੀ, ਅੰਦਰ ਪ੍ਰੇਮ ਸੀ, ਅੰਦਰ ਇੱਕ ਖਿੱਚ ਸੀ, ਅਤੇ ਗੁਰੂ ਦਾ ਇੱਕ ਥਾਪੜਾ ਲੈ ਕੇ ਪਾਰਲੀਮੈਂਟ ਤੱਕ ਜਾਣਾ, ਉੱਥੇ ਜਾ ਕੇ ਸਿੱਖਾਂ ਦੀ ਆਵਾਜ਼, ਸਿੱਖਾਂ ਦੇ ਹੱਕਾਂ ਨੂੰ ਬੁਲੰਦ ਕਰਨਾ, ਇਹ ਕੋਈ ਛੋਟੀ ਗੱਲ ਨਹੀਂ ਸੀ ਉਸ ਵੇਲੇ। ਜੇਕਰ ਮਹਾਰਾਜ ਕਹਿੰਦੇ ਸਾਰਾ ਕੁਝ ਤਦ ਹੀ ਹੁੰਦਾ ਵਾ ਜਿਹਦੇ ਅੰਦਰ ਕੋਈ ਰੰਗ ਲੱਗਾ ਹੋਵੇ। ਆਪਾਂ ਕਹਿ ਦਿੰਦੇ ਨਾ ਜੀ ਕੌਮ ਪ੍ਰਤੀ ਲੜਨਾ ਵਾ, ਕੋਈ ਨਹੀਂ ਲੜ ਸਕਦਾ ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ। ਮਹਾਰਾਜ ਨੇ ਸਾਨੂੰ ਸਮਝਾ, ਬਾਣੀ ਵਿੱਚ ਸਮਝਾਇਆ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਨੂੰ ਬਾਬਾ ਜੀ ਕਹਿੰਦੇ ਰੰਗ ਲੱਗ ਗਿਆ ਨਾ, ਉਹ ਅਸਲ ਵਿੱਚ ਸੂਰਮਾ ਵਾ। ਉਹਦੇ ਅੱਗੇ ਫਿਰ ਭਾਵੇਂ 10 ਲੱਖ ਦਾ ਘੇਰਾ ਵੀ ਕਿਉਂ ਨਾ ਹੋਵੇ, ਉਹ ਘੇਰੇ ਨੂੰ ਵੀ ਉਹਦੇ ਆਹੂ ਲਾ ਕੇ ਤੋੜ ਕੇ ਅਤੇ ਉੱਥੋਂ ਵੀ ਤਾੜੀ ਵਜਾ ਕੇ ਨਿਕਲ ਜਾਂਦਾ ਹੈ। ਇਹ ਗੁਰੂ ਦਾ ਖਾਲਸਾ ਹੈ। ਸਾਧ ਸੰਗਤ ਜੀ, ਕੌਮ 'ਤੇ ਕਿੰਨੀ ਭੀੜ ਪੈਂਦੀ ਹੈ, ਪਰ ਸਾਡੇ

0: ਆਪਾਂ ਦੇਸ਼ ਤੇ ਕਹਿੰਦੇ ਇਹਨਾਂ ਦੇਸ਼ ਨੂੰ ਵੀ ਸਾਡਾ ਦੇਸ਼ ਹੈ, ਪਰ ਇਹਨਾਂ ਤਖਤਾਂ ਤੇ ਜਿਹੜੇ ਅੱਜ ਵੀ ਬੈਠੇ ਨਾ, ਉਹ ਵੀ ਚਾਹੁੰਦੇ ਹੈ ਕਿ ਇਹ ਕੌਮ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਦਿਓ। ਬਹੁਤ ਜੜਾਂ ਵਿੱਚ ਬੈਠ ਗਏ ਸਾਡੇ, ਖੈਰ ਆਪਾਂ ਇਹਨਾਂ ਦੇਸ਼ਾਂ ਵਿੱਚ ਸਾਨੂੰ ਪਤਾ ਨਹੀਂ ਲੱਗ ਰਿਹਾ, ਸਾਡੇ ਭੈਣਾਂ ਭਰਾਵਾਂ ਦੇ ਨਾਲ, ਸਾਡੇ ਪੰਜਾਬ ਦੀ ਧਰਤੀ ਦੇ ਨਾਲ ਜਿੰਨੇ ਧੱਕੇ ਅੱਜ ਫਿਰ ਉੱਥੇ ਹੋ ਰਹੇ ਆ, ਫਿਰ ਕੋਈ ਬੇਅੰਤ ਸਿੰਘ ਵਰਗੇ ਉੱਠਣਗੇ ਅਤੇ ਉਹੀ ਕੁਝ ਹੋ ਜਾਣਾ। ਖੈਰ ਰਹੋ ਵਿਚਾਰ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਏ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਨਾਮ ਜਪਦੇ ਹਾਂ, ਸਾਹਿਬ ਕਹਿੰਦੇ ਇੱਕ ਤੇਰੇ ਅੰਦਰ ਰੰਗ ਲੱਗ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਿਹੜਾ ਰੰਗ ਹੈ? ਅਤੇ ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਜਿਹੜਾ ਰੰਗ ਤੈਨੂੰ ਲੱਗਣਾ ਨਾ, ਜਿਹੜਾ ਗੁਰੂ ਨੇ ਰੰਗ ਚਾੜਨਾ ਏ, ਉਹ ਕਹਿੰਦੇ ਨਾ ਉਹਨੂੰ ਕਦੇ ਮੈਲ ਲੱਗਣੀ ਹੈ ਅਤੇ ਨਾ ਹੀ ਉਹਨੇ ਕਦੇ ਦਾਗਿਆ ਜਾਣਾ ਹੈ। ਅਤੇ ਇਸੇ ਨੂੰ ਬਾਬੇ ਨੇ ਆਖਿਆ ਸੀ, ਜਿਹਨੂੰ ਇਹ ਲਾਲ ਰੰਗ ਚੜਿਆ ਨਾ, ਚੜਿਆ ਹੋਇਆ ਵਾ, ਜਿਹੜੇ ਲਾਲ ਰੰਗ ਦੇ ਆਸ਼ਕ ਬਣ ਗਏ ਨੇ, ਜਿਹੜੇ ਲਾਲ ਰੰਗ ਨੂੰ ਭਾਵ ਸੱਚੇ ਪਾਤਸ਼ਾਹ ਦੀ ਨਜ਼ਰ ਨੂੰ ਮਾਣ ਲੈਂਦੇ ਹੈ, ਕਹਿੰਦੇ ਦਾਗੇ ਹੋਏ ਸੋ ਰਨ ਮੈਂ ਜੂਝੇ, ਉਹ ਫਿਰ ਰਣ ਤੱਤੇ ਵਿੱਚ ਜੂਝਦੇ ਹੈ, ਸੱਚ 'ਤੇ ਪਹਿਰਾ ਦਿੰਦੇ ਹੈ ਅਤੇ ਆਪਣੇ ਆਪ ਨੂੰ ਜਿੱਤ ਲੈਂਦੇ ਹੈ। ਆਤਮ ਜਿੰਨਾ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਹੁਣ ਕਹਿੰਦੇ ਜਿਹੜਾ ਪੂਰਾ ਗੁਰੂ ਆ ਨਾ, ਉਹ ਕਿਰਪਾ ਕਰੇ ਅਤੇ ਸਭ ਕੁਝ ਤਦ ਵਾਪਰਦਾ। ਆਪਾਂ ਸਾਰੇ ਪੜ੍ਹਦੇ ਨਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਹੁਣ ਆਪਾਂ ਤਾਂ ਸਾਰੇ ਹੀ ਅਧੂਰੇ ਹੈ, ਆਪਾਂ ਤਾਂ ਅਧੂਰੇ ਹਾਂ, ਕਈ ਵਾਰ ਅਧੂਰਿਆਂ ਦੀਆਂ ਗੱਲਾਂ ਹੀ ਕਰਨ ਲੱਗ ਦਿੰਦੇ, ਗੁਰੂ ਪੂਰਾ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦਾ ਗੁਰੂ ਨਾਲ ਜੁੜਦਾ ਨਾ, ਫਿਰ ਨਾਮ ਦੀ ਦਾਤ ਵੀ ਗੁਰੂ ਦੇ ਕੋਲੋਂ ਹੀ ਮਿਲਦੀ ਹੈ। ਜਦੋਂ ਨਾਮ ਦੀ ਦਾਤ ਗੁਰੂ ਦੇ ਕੋਲੋਂ ਮਿਲਦੀ ਹੈ, ਅਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਸਿਮਰਨ ਤੂੰ ਕਰੇਗਾ ਨਾ, ਉਹ ਸਿਮਰਨ ਤੈਨੂੰ ਸਭ ਤੋਂ ਉੱਪਰ ਲੈ ਜਾਵੇਗਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਧਰੈ ਮੂਚਾ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕਿਛ ਸੁੱਝੈ। ਸੋ ਸਾਧ ਸੰਗ ਭਾਗਾਂ ਵਾਲੇ, ਉਹ ਅੱਜ ਜੇ ਲੋੜ ਹੈ ਨਾ, ਆਪਣੇ ਆਪ ਨੂੰ ਸਮਝਣ ਦੀ ਜ਼ਿਆਦਾ ਲੋੜ ਹੈ। ਆਪਾਂ ਕਹਿੰਦੇ ਜੀ ਆਹ ਕਰੀਏ ਉਹ ਸਮਝ ਜਾਵੇ, ਆਹ ਕਰੀਏ ਆਹ ਸਮਝ ਜਾਵੇ, ਅਤੇ ਖੈਰ ਅਸੀਂ ਵੇਖਦੇ ਵੀ ਦੂਜਿਆਂ ਵੱਲ ਹੀ ਜ਼ਿਆਦਾ। ਮਹਾਰਾਜ ਕਹਿੰਦੇ ਅੰਤਰ ਆਤਮੇ ਆਪਣੇ ਵੱਲ ਦੇਖਿਆ ਕਰ, ਤੇਰੇ ਅੰਦਰ ਪਰਮਾਤਮਾ ਬੈਠਾ ਹੋਇਆ ਏ, ਤੇਰੇ ਅੰਦਰ ਤੇਰਾ ਮਨ ਬੈਠਾ ਹੋਇਆ ਏ, ਅਤੇ ਜਿੰਨਾ ਚਿਰ ਤੂੰ ਮਨ 'ਤੇ ਕਾਬੂ ਨਹੀਂ ਪਾਏਗਾ, ਉਨਾ ਚਿਰ ਤੇਰੇ ਇਹ ਫੁਰਨਿਆਂ ਨੇ ਰੁਕਣਾ ਨਹੀਂ, ਮਨ ਨੇ ਟਿਕਣਾ ਨਹੀਂ। ਆਪਾਂ ਸੰਗਤ ਵਿੱਚ ਬੈਠੇ ਹਾਂ, ਮਨ ਕਿਤੇ ਹੋਰ ਹੀ ਭੱਜ ਰਿਹਾ। ਸੋ ਸਾਧ ਸੰਗਤ ਅਧਿਆਤਮਿਕ ਖੇਤਰ ਵੱਲ ਜਦੋਂ ਤੁਸੀਂ ਜਾਓਗੇ, ਤੇ ਉਦੋਂ ਬਾਬਾ ਜੀ ਨੇ ਕਿਹਾ ਸਭ ਤੋਂ ਪਹਿਲੀ ਖੇਡ ਹੈ ਮਨ ਨੂੰ ਸੰਭਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਦੀ ਪਛਾਣ ਕਰ। ਬੀਬੀ ਬਿਮਲ ਕੌਰ ਖਾਲਸਾ, ਸਾਧ ਸੰਗਤ ਇੰਨੇ ਦੁੱਖ ਸੀ, ਇੰਨਾ ਦੁੱਖਾਂ ਦਾ ਪਹਾੜ ਸੀ, ਤਿੰਨ ਬੱਚਿਆਂ ਦੀ ਪਰਵਰਿਸ਼ ਕਰਨੀ, ਭਾਈ ਸਰਬਜੀਤ ਸਿੰਘ, ਬੀਬੀ ਅੰਮ੍ਰਿਤ ਕੌਰ, ਬੱਚਿਆਂ ਦੀ ਸੰਭਾਲ ਕਰਨੀ ਕੋਈ ਸੌਖੀ ਹੈ? ਉੱਪਰੋਂ ਹਕੂਮਤ ਜਾਬਰ ਬਣ ਜਾਵੇ, ਪਿੰਡ ਵਾਲੇ ਮੂੰਹ ਨਾ ਲਾਉਣ, ਅਤੇ ਗੁਰਮੁਖੋ ਜਦੋਂ ਬੰਦੇ ਦੇ ਹਾਲਾਤ ਖਰਾਬ ਹੁੰਦੇ ਆ ਨਾ, ਉਦੋਂ ਬੰਦੇ ਨੂੰ ਆਪਣਿਆਂ ਦੀ ਸਮਝ ਪੈ ਜਾਂਦੀ ਵੀ ਆਪਣੇ ਕੌਣ ਹੈ। ਖੈਰ ਵਾਹਿਗੁਰੂ ਕਿਰਪਾ ਕਰੇ ਬੰਦੇ ਦੇ ਕਦੇ ਹਾਲਾਤ ਖਰਾਬ ਨਾ ਹੋਣ, ਪਰ ਜਦੋਂ ਹਾਲਾਤ ਮਾੜੇ ਹੁੰਦੇ ਆ ਨਾ, ਬਾਬਾ ਜੀ ਕਹਿੰਦੇ ਉਦੋਂ ਗੁਰੂ ਦਾ ਪੱਲਾ ਫੜਿਆ ਕਰ। ਵੈਸੇ ਤਾਂ ਸਾਨੂੰ ਰੱਬ ਆਉਂਦਾ ਹੀ ਉਦੋਂ ਚੇਤੇ ਆ ਜਦੋਂ ਬੰਦਾ ਆਉਂਦਾ ਜੀ, ਹੁਣ ਤਰੀਕ ਆ ਗਈ ਨੇੜੇ ਅਰਦਾਸ ਕਰਾਈਏ, ਹੁਣ ਸਾਡਾ ਆਹ ਕੇਸ ਹੈ ਅਰਦਾਸ ਕਰਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਕਿਉਂ ਨਹੀਂ ਕਰਦਾ, ਬੀਬੀ ਬਿਮਲ ਕੌਰ ਖਾਲਸਾ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੇ ਆ, ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀ ਦਾ ਪਾਠ ਕਦੇ ਵੀ ਨਹੀਂ ਛੱਡਦੇ। ਸੋ ਦਰ ਦਾ ਪਾਠ ਰਾਤ ਨੂੰ ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰਕੇ ਸੌਣਾ। ਅਤੇ ਸਾਸਤਰੀ ਜਦੋਂ ਘਰ ਦੇ ਵਿੱਚ ਬਾਣੀ ਪੜ੍ਹਦੇ ਨਾ, ਫਿਰ ਹੀ ਬਾਬਾ ਜੀ ਨੇ ਆਖਿਆ ਰੰਗ ਲੱਗਦਾ ਹੈ, ਫਿਰ ਹੀ ਘਰ ਦੇ ਵਿੱਚ ਬਖਸ਼ਿਸ਼ਾਂ ਆਉਂਦੀਆਂ। ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਦੇ ਨਾਲ ਜੁੜ, ਕਿਉਂਕਿ ਗੁਰੂ ਪੂਰਾ ਏ। ਗੁਰੂ ਨੂੰ ਸਦਾ ਜਪਿਆ ਕਰ, ਗੁਰੂ ਗੁਰ ਗੁਰੂ ਗੁਰ। ਭੱਟਾ ਜੀ ਨੇ ਆਖਿਆ ਸਦਾ ਹੀ ਗੁਰੂ ਨੂੰ ਜਪਿਆ ਕਰ, ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਮਹਾਰਾਜ ਸਮਾਂ ਹੀ ਨਹੀਂ ਲੱਗਦਾ ਮੇਰਾ, ਤੇ ਇਸ ਪਾਸੇ ਧਿਆਨ ਹੀ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ। ਜਿਹੜੀ ਚਿੰਤਾ ਹੁੰਦੀ ਨਾ ਉਹ ਚਿਖਾ ਦੇ ਸਮਾਨ ਹੁੰਦੀ ਹੈ। ਚਿੰਤਾ ਕਰਨ ਦੇ ਨਾਲ ਕੁਝ ਨਹੀਂ ਹੋਣਾ। ਸੰਤ ਗਿਆਨੀ ਮਸਕੀਨ ਸਿੰਘ ਜੀ ਆਖਦੇ ਹੁੰਦੇ ਸਨ, ਕਹਿੰਦੇ ਬੰਦਿਆ ਚੇਤਾ ਕਰਿਆ ਕਰ, ਚਿੰਤਤ ਹੀ ਦੀਸੈ ਸਭ ਕੋਏ, ਏਕੈ ਚੇਤ ਤਹੀ ਸੁਖ ਹੋਏ। ਜਿਹੜਾ ਇੱਕ ਨੂੰ ਯਾਦ ਕਰ ਲੈਂਦਾ ਨਾ ਉਹ ਸੁਖੀ ਹੋ ਜਾਂਦਾ ਹੈ। ਅਤੇ ਬੰਦਾ ਸੁੱਖ ਦੀ ਭਾਲ ਦੇ ਵਿੱਚ ਹੈ। ਅਤੇ ਬਾਬਾ ਜੀ ਨੇ ਕਿਹਾ ਜੇ ਤੂੰ ਸੁੱਖ ਚਾਹੁੰਦਾ ਨਾ ਫਿਰ ਮੈਂ ਤੈਨੂੰ ਇੱਕ ਬਾਤ ਸਮਝਾ ਦਿੰਦਾ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਦੁਨੀ ਗਮਾਨ। ਕਹਿੰਦੇ ਦੁਨੀਆਂ ਦਾ ਜਿਹੜਾ ਹੰਕਾਰ ਹੈ ਨਾ ਉਹ ਸਾਰਾ ਕੁਝ ਹੀ ਝੂਠਾ ਏ। ਜੇ ਕੋਈ ਖੂਬ ਵਾਲੀ ਚੀਜ਼ ਹੈ, ਜੇ ਕੋਈ ਚੰਗੀ ਵਸਤੂ ਹੈ ਜਿਹੜੀ ਤੂੰ ਅੰਦਰ ਵਸਾਉਣ ਵਾਸਤੇ ਆਇਆ, ਜਿਹੜਾ ਜ਼ਿੰਦਗੀ ਦਾ ਮਕਸਦ ਹੈ ਉਹ ਪਰਮਾਤਮਾ ਦਾ ਨਾਮ। ਸਦਾ ਹੀ ਵਾਹਿਗੁਰੂ ਦੇ ਸਿਮਰਨ ਨਾਲ ਲਿਵ ਜੋੜ ਕੇ ਆਪਣੇ ਅੰਤਰ ਆਤਮੇ ਗੁਰੂ ਨੂੰ ਸਭ ਕੁਝ ਸਮਰਪਿਤ ਕਰਕੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਦੋਂ ਐਸੀ ਭਾਵਨਾ ਵਿੱਚ ਆ ਗਏ ਨਾ ਫਿਰ ਸਾਧ ਸੰਗਤ ਜੀ ਇਹ ਖੇਡ ਵਾਪਰਨੀ ਹੈ ਕਿ ਬੀਬੀ ਬਿਮਲ ਕੌਰ ਵਾਂਗੂ ਸੱਚ 'ਤੇ ਪਹਿਰਾ ਦਿੱਤਾ ਜਾਣਾ ਵਾ। ਉਹਨਾਂ ਦੇ ਜੀਵਨ ਤੋਂ ਇਹ ਪ੍ਰੇਰਨਾ ਲੈਣ ਦੀ ਲੋੜ ਹੈ, ਇਹ ਸਿੱਖਿਆ ਲੈਣ ਦੀ ਲੋੜ ਹੈ ਕਿ ਜ਼ਿੰਦਗੀ ਵਿੱਚ ਹਾਲਾਤ ਕਿੰਨੇ ਵੀ ਮਾੜੇ ਹੋ ਜਾਣ, ਕਦੇ ਸੱਚ ਤੋਂ ਪਹਿਰਾ ਦੇਣ ਤੋਂ ਬੰਦੇ ਨੂੰ ਹਟਣਾ ਨਹੀਂ ਚਾਹੀਦਾ। ਉਹਨਾਂ ਨੇ ਪਹਿਰਾ ਦਿੱਤਾ, ਪਾਰਲੀਮੈਂਟ ਗਏ ਅਤੇ ਸੱਚ ਹੀ ਚੁੱਭਦਾ ਹੁੰਦਾ ਸਾਰਿਆਂ ਨੂੰ। ਅਤੇ ਤਾਂਹੀਓ ਉਹਨਾਂ ਦੀ ਕਈ ਕਹਿੰਦੇ ਵਾਸ਼ਿੰਗ ਮਸ਼ੀਨ ਦੇ ਨਾਲ ਕਰੰਟ ਲਾ ਕੇ ਉਹਨਾਂ ਨੂੰ ਇੱਦਾਂ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਕਈ ਆਖਦੇ ਨੇ ਜਦੋਂ ਜੇਲ੍ਹ ਵਿੱਚ ਗਏ ਸਨ ਉੱਥੇ ਜਾ ਕੇ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਖਾਣੇ ਵਿੱਚ, ਜੋ ਹੌਲੀ ਹੌਲੀ ਅਸਰ ਕਰਦੇ ਉਹ ਖਤਮ ਹੋ ਗਏ। ਕੁਝ ਵੀ ਹੋਇਆ ਭਾਵੇਂ ਸੱਚ ਨੂੰ ਹਮੇਸ਼ਾ ਹੀ ਦਬਾਇਆ ਗਿਆ ਏ। ਸਿੱਖਾਂ ਨੂੰ ਹਮੇਸ਼ਾ ਹੀ ਜਿਹੜੇ ਸਿੱਖਾਂ ਦੇ ਲੀਡਰ ਰਹੇ ਨੇ ਉਹਨਾਂ ਨੂੰ ਸਦਾ ਹੀ ਇਹ ਯਤਨ ਰਿਹਾ ਸਰਕਾਰ ਦਾ ਵੀ ਕਦੇ ਵੀ ਇਹਨਾਂ ਨੂੰ ਖਤਮ ਕਰ ਦਿਓ। ਸੋ ਸਾਧ ਸੰਗਤ ਅੱਜ ਕੌਮ ਦੇ ਕੋਲ ਕੋਈ ਲੀਡਰ ਨਹੀਂ, ਜਰਨੈਲ ਨਾ ਹੋਣ ਦੇ ਬਾਵਜੂਦ ਕੌਮ ਦੀ ਐਸੀ ਤਰਾਸਦੀ ਬਣਦੀ ਜਾ ਰਹੀ ਹੈ ਕਿ ਅਸੀਂ ਆਪ ਹੀ ਆਪਣੇ ਫਿਰਕਿਆਂ ਦੇ ਵਿੱਚ ਬਹੁਤਾਂਤ ਵਿੱਚ ਵੰਡੇ ਜਾ ਰਹੇ ਹਾਂ। ਗੁਰੂ ਅੱਗੇ ਅਰਦਾਸ ਕਰੋ ਇਕੱਠੇ ਹੋਈਏ, ਇੱਕਜੁੱਟ ਰਵਾਂਗੇ। ਅਤੇ ਸਾਧ ਸੰਗਤ ਜੀ ਸਿਆਣੇ ਬਜ਼ੁਰਗ ਕਹਿੰਦੇ ਸੀ ਕੋਈ ਤੋੜ ਨਹੀਂ ਤੁਹਾਨੂੰ ਸਕਦਾ, ਜਦੋਂ ਆਪੋ ਆਪਣੇ ਘੋੜਾ ਭਜਾਈ ਫਿਰਾਂਗੇ ਫਿਰ ਕੱਲ੍ਹ ਇੱਥੋਂ ਛਿੱਤਰ ਖਾਧੇ ਪਰਸੋਂ ਉੱਥੋਂ ਖਾ ਲਵਾਂਗੇ। ਇਹ ਤਦ ਕਹਿ ਰਿਹਾ ਕਿਉਂਕਿ ਹਾਲਾਤ ਇਹ ਹੈ ਕਿ ਅਸੀਂ ਆਪੋ ਆਪਣੇ ਘੋੜੇ ਨਾ ਭਜਾਈਏ, ਗੁਰੂ ਤੋਂ ਸੇਧ ਲੈ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਘਰਾਂ ਦੇ ਚੰਗੇ ਪ੍ਰਬੰਧ ਕਿਵੇਂ ਹੋ ਸਕਦੇ ਨੇ, ਅਸੀਂ ਗੁਰੂ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ, ਗੁਰੂ ਦੇ ਫਲਸਫੇ ਨੂੰ ਕਿਵੇਂ ਦੱਸ ਸਕਦੇ ਇਹਨਾਂ ਲੋਕਾਂ ਨੂੰ ਕਿ ਗੁਰੂ ਸਾਹਿਬ ਜੀ ਸਾਨੂੰ ਆਹ ਸਮਝਾ ਕੇ ਗਏ ਹੈ ਕਿ ਅਸੀਂ ਇਕੱਲਾ ਲੰਗਰ ਹੀ ਨਹੀਂ ਲਾਉਣੇ, ਅਸੀਂ ਸੱਚ 'ਤੇ ਵੀ ਪਹਿਰਾ ਦੇਣਾ ਏ। ਅੱਜ ਲੰਗਰ ਭਾਵੇਂ ਸਾਡੇ ਕੋਲ ਜ਼ਿਆਦਾ ਏ ਪਰ ਸਾਧ ਸੰਗਤ ਸੂਰਮਿਆਂ ਦੀ ਗਿਣਤੀ, ਜਿਹੜੇ ਚੰਗੇ ਸੂਝਵਾਨ ਲੋਕ ਨੇ ਉਹ ਬਹੁਤ ਘੱਟ ਨੇ, ਬੁੱਧੀਜੀਵ ਲੋਕ ਸਾਡੇ ਕੋਲ ਘੱਟ ਨੇ। ਤੁਸੀਂ ਕਦੇ ਇਤਿਹਾਸ ਨੂੰ ਪੜ੍ਹਿਓ, ਬਾਬਾ ਗੁਰਦਿੱਤ ਸਿੰਘ ਜੀ ਹੋਏ ਨੇ, ਉਹਨਾਂ ਨੇ ਸਾਧ ਸੰਗਤ ਉਸ ਵੇਲੇ ਐਸਾ ਪ੍ਰਚਾਰ ਕੀਤਾ। ਕਰਮ ਸਿੰਘ ਅਸਟੋਰੀਅਨ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਝਬਾਲ ਦਾ ਰਹਿਣ ਵਾਲਾ ਸੀ ਉਹ, ਇੰਨੀ ਜ਼ਿਆਦਾ ਹਿਸਟਰੀ ਦੀ ਨੌਲੇਜ ਸੀ। ਪਰ ਅੱਜ ਸਾਡੇ ਲਾਇਬ੍ਰੇਰੀਆਂ ਦੇ ਵਿੱਚ ਨਾ ਕਰਮ ਸਿੰਘ ਹਿਸਟੋਰੀਅਨ ਲੱਭੂਗਾ ਤੁਹਾਨੂੰ, ਨਾ ਗਿਆਨੀ ਦਿੱਤ ਸਿੰਘ ਲੱਭੂਗਾ, ਕਿਉਂ ਲੋੜ ਹੀ ਨਹੀਂ, ਆਪਾਂ ਇੱਧਰ ਗਏ ਨਹੀਂ। ਇਹ ਬਹੁਤ ਵੱਡੇ ਲੇਖਕ ਨਹੀਂ, ਇੱਕ ਮਹਾਂਪੁਰਖ ਸਨ ਜਿਨ੍ਹਾਂ ਨੇ ਉਸ ਵੇਲੇ ਇਤਿਹਾਸ ਲਿਖਿਆ। ਅਤੇ ਕਹਿੰਦੇ ਕਿਸੇ ਬਜ਼ੁਰਗ ਕੋਲ ਜਾ ਕੇ ਉਹਦੇ ਮੂੰਹ ਦੇ ਵਿੱਚ ਮੂੰਹ ਪਾ ਕੇ ਸਵਾਸ ਦੇ ਕੇ ਕਹਿੰਦਾ ਸੀ, ਬਾਪੂ ਇੱਕ ਬੋਲ ਹੀ ਦੱਸ ਜਾ, ਮੈਂ ਦੁਨੀਆਂ ਨੂੰ ਦੱਸ ਦਊਂਗਾ ਕਿ ਉਸ ਸਮੇਂ ਦਾ ਤੂੰ ਸਮਕਾਲੀ ਸੀ, ਤੂੰ ਸਾਰਾ ਕੁਝ ਅੱਖੀਂ ਵੇਖਿਆ, ਮੈਂ ਕੁਝ ਲਿਖਣਾ ਚਾਹੁੰਦਾ ਹਾਂ। ਸਸਾਧ ਸੰਗਤ ਜੀ, ਇਹ ਲੋੜ ਹੈ ਅੱਜ ਦੇ ਸਮੇਂ ਵਿੱਚ ਕਿ ਸਾਡੀ ਜਿਹੜੀ ਪ੍ਰਚਾਰ ਦੀ ਜਿਹੜੀ ਦਸ਼ਾ ਹੈ ਉਹ ਕਿਹੋ ਜਿਹੀ ਹੁੰਦੀ ਜਾਂਦੀ। ਜੇ ਕੋਈ ਚੰਗਾ ਪ੍ਰਚਾਰ ਕਰ ਰਿਹਾ ਉਹਨੂੰ ਨਿੰਦੀ ਇੰਨਾ ਦਿੰਦੇ ਆ ਵੀ ਉਹਦੀ ਵਿਚਾਰੇ ਦੀ ਆਪਣੀ ਹਸਤੀ ਖਤਮ ਹੋ ਜਾਂਦੀ ਹੈ, ਅਤੇ ਜੇ ਕੋਈ ਚੰਗਾ ਲਿਖ ਰਿਹਾ ਉਹਨੂੰ ਪ੍ਰਮੋਟ ਹੀ ਨਹੀਂ ਕੀਤਾ ਜਾਂਦਾ। ਕਿਉਂਕਿ ਅੱਜ ਬਹੁਤ ਸਮਾਂ ਅਸੀਂ ਲੰਮਾ ਸਮਾਂ ਫੋਨਾਂ ਨੂੰ ਦੇ ਰਹੇ ਹਾਂ। ਸੋ ਕਹਿਣ ਦਾ ਭਾਵ ਥੋੜ੍ਹੀ ਜਿਹੀ ਵਿਚਾਰ ਕਰੀਏ ਵੀ ਆਪਾਂ ਤੁਰੇ ਕਿਹੜੇ ਪਾਸੇ ਜਾ ਰਹੇ ਹਾਂ। ਜਿਸ ਮਾਰਗ ਵੱਲ ਅਸੀਂ ਤੁਰੇ ਜਾ ਰਹੇ ਹਾਂ ਉਹ ਮਾਰਗ ਬੀਬੀ ਬਿਮਲ ਕੌਰ ਖਾਲਸਾ ਦਾ ਨਹੀਂ ਸੀ। ਇਸ ਮਾਰਗ 'ਤੇ ਚੱਲਦੇ ਚੱਲਦੇ ਜੇ ਆਪਾਂ ਦਿਨ ਮਨਾ ਰਹੇ ਨਾ, ਉਹਨਾਂ ਸ਼ਹੀਦਾਂ ਦੇ ਇਸ ਪ੍ਰਸੰਗ ਤੋਂ ਬਹੁਤ ਕੁਝ ਸਿੱਖਣ ਨੂੰ ਹੈ। ਆਪਾਂ ਘਰਾਂ ਪਰਿਵਾਰਾਂ ਵਿੱਚ ਰਹਿ ਕੇ ਬਾਣੀ ਪੜ੍ਹ ਕੇ ਸੱਚ 'ਤੇ ਪਹਿਰਾ ਦੇ ਕੇ ਆਪਾਂ ਗੁਰੂ ਦੀ ਖੁਸ਼ੀ ਲੈ ਕੇ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਅਤੇ ਜਿਹੜੀ ਸੂਰਮਿਆਂ ਦੀ ਜ਼ਿੰਦਗੀ ਹੁੰਦੀ ਨਾ, ਉਹ ਭਾਵੇਂ ਥੋੜ੍ਹੇ ਦਿਨ ਹੀ ਹੋਵੇ, ਉਹ ਕਹਿੰਦੇ ਬਹੁਤ ਚੰਗੀ ਹੁੰਦੀ ਹੈ। 100 ਸਾਲ ਤੱਕ ਜੀ ਜਾਣਾ ਕੋਈ ਵੱਡੀ ਗੱਲ ਨਹੀਂ, ਦਿਨ ਭਾਵੇਂ ਤੁਸੀਂ ਇੱਕ ਜੀ ਲਓ, ਪਰ ਉਸ ਦਿਨ ਦੀ ਪ੍ਰਾਪਤੀ ਕੀ ਹੈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਜੇ ਤੂੰ ਆਇਆ ਨਾ ਅਤੇ ਤੂੰ ਆਪਣੇ ਸੰਸਾਰ ਦੀ ਅਸਲੀ ਮੂਲ ਦੀ ਪਹਿਚਾਣ ਕਰ, ਭੁੱਲ ਚੁੱਕ ਦੀ ਖਿਮਾ। ਆਪ ਰੱਬ ਵਰਗੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਭੁੱਲ ਚੁੱਕ ਦੀ ਖਿਮਾ ਦਿਓ ਜੀ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਜੀ ਹਜੂਰੀ ਬਾਈ ਜੋਟਵੱਟੀ ਸਾਹਿਬ ਧੰਨਵਾਦੀਆਂ ਪਵਲਿੰਦਰ ਸਿੰਘ ਅਤੇ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਈ। ਵੀ ਆਉਣ ਵਾਲੇ ਪ੍ਰੋਗਰਾਮ ਨੇ ਗੁਰੂ ਘਰ ਦੇ ਵਿੱਚ ਵੀਰਵਾਰ ਨੂੰ ਮਾਤਾ ਖੀਬੀ ਸਤਸੰਗ ਬੀਬੀਆਂ ਵੱਲੋਂ, ਸਮੂਹ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਵੀਰਵਾਰ ਨੂੰ। ਸ਼ਨਿਚਰਵਾਰ ਨੂੰ 10 ਵਜੇ ਭੋਗ ਪੈਣੇ। ਸਮੂਹ ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਚੜ੍ਹ ਕੇ ਗੁਰੂ ਘਰ ਹਾਜ਼ਰੀਆਂ ਲਵਾਈਏ। ਬਾਕੀ ਆਪ ਨੂੰ ਪਤਾ ਹੀ ਹੈ ਥੱਲੇ ਯੂਨਾਈਟਡ ਸਿੱਖ ਗੁਰੂ ਘਰ ਵੱਲੋਂ ਟੇਬਲ ਲੱਗਾ ਹੋਇਆ, ਜੋ ਸਪੋਕਨ ਵੇ ਅੱਗ ਲੱਗੀ ਹੈ ਨੇਪਾਲ ਵਿੱਚ, ਹੜ੍ਹ ਆਏ ਉਹਨਾਂ ਵਾਸਤੇ ਇਕੱਤਰ ਕੀਤੀ ਜਾ ਰਹੀ ਹੈ, ਜਿਹਦੇ ਨਾਲ ਵੀ ਆਪਾਂ ਯੋਗਦਾਨ ਪਾ ਸਕਦੇ ਪਾਈਏ ਜੀ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਸਾ ਭਾਈ ਜਰਨੈਲ ਸਿੰਘ ਜੱਸਾ 1:30 ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹੀਰੇ ਨੇ ਕਰਨਾ ਨਾਲੇ ਬਾਈ।

0: ਗੁਰੂ ਪਿਰ ਸਤਸੰਗ ਜੀ ਉਸ ਸਮੇਂ ਦੇ ਲਿਹਾਜ਼ ਨਾਲ ਜਿੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ ਜੀ, ਹਫ਼ਤਾਵਾਰੀ ਕੀਰਤਨ ਸਮਾਗਮ ਬੀਬੀ ਬਿਮਲ ਕੌਰ ਜੀ ਸ਼ਹੀਦ ਕਿਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਬੀਬੀ ਸਤਸੰਗ ਸਭਾ ਅਤੇ ਸਿਆਟਲ ਦੀਆਂ ਸੰਗਤਾਂ ਵੱਲੋਂ ਇਸ ਸ਼ਹੀਦੀ ਪੁਰਬ ਨੂੰ, ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ। ਤਨ ਤਨ ਜੋਗੋ ਆਪ ਜੋ ਕਿ ਜੁਗੋ ਜੁਗੋ ਅਟਲ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪ ਜੀ ਨੇ ਸੰਗਤੀ ਰੂਪ ਵਿੱਚ ਅੰਮ੍ਰਿਤ ਵੇਲੇ ਤੋਂ ਗੁਰਬਾਣੀ, ਗੁਰਸ਼ਬਦ, ਕਥਾ, ਵਿਚਾਰਾਂ, ਇਤਿਹਾਸ ਦਾ ਆਪ ਜੀ ਨੇ ਆਨੰਦ ਮਾਣਿਆ ਹੈ ਜੀ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਸਾਨੂੰ ਇਸੇ ਤਰ੍ਹਾਂ ਅੱਗੋਂ ਤੋਂ ਵੀ ਸ਼ਹੀਦਾਂ ਦੇ ਦਿਹਾੜਿਆਂ ਨੂੰ ਅਤੇ ਸਤਿਗੁਰਾਂ ਦੇ ਪੁਰਬਾਂ ਨੂੰ ਉਤਸ਼ਾਹਪੂਰਵਕ ਮਨਾਉਣ ਦਾ ਸਤਿਗੁਰੂ ਜੀ ਉਪਰਾਲਾ ਬਖਸ਼ਿਸ਼ ਕਰਨ, ਸਾਡਾ ਇੱਥੇ ਆਉਣਾ ਸਫਲ ਹੋਵੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਹੁਣ ਆਪ ਦੇ ਸਨਮੁੱਖ ਭਾਈ ਦਵਿੰਦਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਸੰਗਤੀ ਰੂਪ ਜੁੜੇ ਹੋ ਸਾਰੇ ਹੀ ਗੁਰੂ ਪਤੇ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੁਭਾਉ ਸਤਸੰਗ ਜੀ ਅਣਹੰਸਾ ਦਾ ਪਾਠ ਸਰਵਣ ਕਰਦੇ ਹਾਂ। ਸਾਹਿਬ ਅੱਗੇ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਸਵਾਦ ਸੰਗਤਾਂ ਨੂੰ ਇਸੇ ਰਚੜ ਦੀ ਕਲਾ ਵਿੱਚ ਰੱਖਣ, ਨਾਮਦਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਕਿ ਅੱਜ ਸੰਗਤਾਂ ਨੂੰ ਪਤਾ ਹੈ ਜੋ ਕਿ ਸਰਦਾਰ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੌਦਾ ਲਾਇਆ, ਉਹਨਾਂ ਦੀ ਧਰਮਸਪਤਨੀ ਬੀਬੀ ਬਿਮਲ ਕੌਰ ਖਾਲਸਾ ਉਹਨਾਂ ਦੀ ਸ਼ਹੀਦੀ ਦੇ ਸਮਰਪਿਤ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਹੋਏ ਸਨ, ਜਿਹਨਾਂ ਦੇ ਅੰਮ੍ਰਿਤ ਵੇਲੇ ਭੋਗ ਪਏ ਨੇ। ਉਪਰੰਤ ਦੀਵਾਨ ਸੱਜੇ ਦੇ ਵਿੱਚ ਲਾਗੀ ਸਿੰਘਾਂ ਨੇ ਕਥਾਵਾਚਕਾਂ ਨੇ ਕਥਾ ਕੀਤੀ, ਕੀਰਤਨ ਕੀਤਾ, ਸੁਦਾਸ ਨੇ ਇੱਕ ਸ਼ਬਦ ਦੀ ਹਾਜ਼ਰੀ ਲਵਾਈ ਹੈ। ਸੋ ਸ਼ਬਦ ਪੜ੍ਹਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰਨੀਆਂ ਅੱਗੇ ਵਾਸਤੇ ਸਮਤ ਬਖਸ਼ਣਾ ਬਾਣੀ ਨੂੰ ਸੁਧਾਰ ਕੇ ਪੜ੍ਹ ਸਕਾਂ। ਸੁਭਾਓ ਅਨੰਦ ਸਾਹਿਬ ਦਾ ਪਾਠ ਸਰਵਣ ਕਰਦੇ ਹਾਂ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਕੀ ਫਤਿਹ। ਠਾਕੁਰ ਤੁਮ ਪਹਿਰ ਦਾਸ ਜੀਓ ਪਿੰਡ ਸਭ ਤੇਰੀ

ਪਾਇਆ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਕਾ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਅਤੇ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਾਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਹਜ਼ੂਰ ਹਫ਼ਤਾਵਾਰੀ ਸੁੰਦਰ ਦੂਜੇ ਪੈਰ ਦੇ ਦੀਵਾਨ ਆਪ ਜੀ ਕੇ ਹਜ਼ੂਰ ਸਜੇ ਨੇ ਅੱਜ ਦੇ ਹਫ਼ਤਾਵਾਰੀ ਦੀਵਾਨ ਅਮਰ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ ਅਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪ ਜੀ ਕੇ ਹਜ਼ੂਰ ਸਜਾਏ ਗਏ ਹਨ ਅੰਮ੍ਰਿਤਮਈ ਬਾਣੀ ਦਾ ਸੱਚੇ ਪਾਤਸ਼ਾਹ ਜੀ ਉਹ ਸ਼ਬਦ ਕੀਰਤਨ ਗਾਇਨ ਹੋਇਆ ਇਹਨਾਂ ਦੇ ਜੀਵਨ ਅਤੇ ਗੁਰਮਤਿ ਵਿਚਾਰਾਂ ਕਥਾ ਕਹਾਣੀਆਂ ਹੋਈਆਂ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਸ਼ਬਦ ਕੀਰਤਨ ਕਥਾ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮਾਫੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਬੇਅੰਤ ਸੰਗਤ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਆਪ ਜੀ ਕੇ ਹਜ਼ੂਰ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ
ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਣਾ ਜੀਓ। ਸਰਬੱਤ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਸੰਗਤ ਦੀਆਂ ਰਸਤਾਂ ਬਾਸਤਾਂ ਪ੍ਰੇਮ ਭਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਮਾਤਾ ਜੀ ਵੱਲੋਂ ਬੇਨਤੀ ਭੁਜੰਗੀ ਜਸ ਕੀਰਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਉਂਦੇ ਹਨ, ਅਤੇ ਭਾਈ ਮਹਿੰਦਰ ਸਿੰਘ ਬੀਬੀ ਸਵਰਨ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨੀ, ਆਪ ਜੀ ਨੇ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ, ਪਰਿਵਾਰਾਂ ਨੂੰ ਸੁੱਖ ਸ਼ਾਂਤੀ ਨਾਮਦਾਨ ਬਖਸ਼ਿਸ਼ ਕਰਨਾ ਜੀਓ। ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ, ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ

ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਆਦਰਾਹ ਦੂਰ ਕਥਨਾ ਕਥੀ ਨਾਵੈ ਧੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ

ਸਰ ਨਾਨਕੇ ਵੈ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ

ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਕਾਲ ਤਜੁਨੀ ਸਾਹਿਬ ਹੂੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਸ ਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜ ਹੈ ਕਿ ਤੂੰ ਨਹੀਂ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸੜਵਾ ਜਿਨ ਮਾਨਸ ਦੇਵ ਦੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ
1: ਜਿਸ ਚਰਨ ਹੁੰਦਿਆਂ

ਵਿਸ਼ਵਾ ਪੜਿਆ ਬਿਨਾ ਸਜਿਓ ਆਪੀ ਨੇ ਰਹਿਓ ਨਾ ਕੋਈ ਕੋਈ ਸਜੀਐ।

ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਰਿ ਅੰਮ

ਸਾਜੀਏ ਕਰਿਆ ਸੰਡਿਠੋ ਚਾ ਤਾਤਾ ਕਤਾ ਆਪ ਤੋ ਤੁਸ ਦੇਵੇ ਕਰੇ ਪਸਾਓ।

0: ਹੁਕਮ ਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕਚਨ ਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਚਲ ਥਾਓ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਣਾ ਹੁਕਮ ਸਮਾਏ ਲੇਕਣਾ ਹੁਕਮੇ ਕਰੇ ਵਿਨਾਸ ਇਕਣਾ ਪਾਣੇ ਕੱਢ ਲੇਕਣਾ ਮਾਇਆ ਵਿੱਚ ਨਿਵਾਸ ਦੇਵਤੇ ਆਖ ਨਾ ਜਾਪੀ ਜੇ ਕਿ ਸਿਆਣੇ ਹੈ
1: ਨਾਨਕ ਗੁਰਮੁਖ ਜਾਣੀਏ ਜਾ ਕੋਈ ਆਪ ਕਰੇ ਪਰਦਾਸ ਕੋਈ ਨਾਨਕ ਜੀ ਉਪਾਏ ਕਰੇ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਬੜੇ ਚੁਣ ਵੱਖ ਕੱਢੇ ਜਦ ਮਾਲਿਆ ਥਾਉਣ

0: ਧਰਮਹਾਲਿਆ ਲਿਖਣਾ ਵੇ ਧਰਮਹਾਲਿਆ
1: ਨਾਨਕ ਜੀ ਉਪਾਏ ਕਿਆ ਲਿਖਣਾ ਵੇ ਧਰਮਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਮੱਖ ਕੜੇ ਚ ਜਮਾਲਿਆ ਤੇਰੇ ਨਾਏ ਰੱਤੇ ਸੇ ਜਿਨ ਗਏ ਹਾਰ ਗਏ ਸੇ ਥੱਕਣ ਵਾਲਿਆ।

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਵਧੀਆ ਕੁਦਰਤ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਂ ਕੋ ਤਾਂ ਪੌੜੀਆ ਪਿੰਡ ਭੋਗ ਭੂਕੈ